0: ਦੇ ਹੌਸਲੇ ਬੁਲੰਦ ਹੋਣ ਉਹ ਕਦੀ ਥੱਕ ਕੇ ਨਹੀਂ ਬਹਿੰਦਾ, ਤੇ ਜਿਹਦੇ ਹੱਡਾਂ ਚ ਮਿਹਨਤ ਰੱਚੀ ਹੋਵੇ ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ, ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ।
1: आप सुन रहे हैं FM 101।

0: Music. Q101. Electric.
1: ਜਦੋਂ ਵੀ ਨੂਰੀ ਨੱਥ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਵਿੱਚ ਇਸੇ ਤਰ੍ਹਾਂ ਭਗਦੜ ਵੱਜ ਜਾਂਦੀ।

ਲੋਡੇਸ਼ਨ ਬਾਅਦ ਜੇ ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੀ ਸਾਰੇ ਭੈਣਾਂ ਤੇ ਭਰਾਵਾਂ ਤੇ ਸੱਜਣਾਂ ਤੇ ਬੇਲੀਆਂ ਨੂੰ ਉਹ ਮੇਰਾ ਮੁਹੱਬਤ ਭਰਿਆ ਸਲਾਮ ਕਬੂਲ ਹੋਵੇ। ਉਹ ਕੀ ਹਾਲ ਚਾਲ ਆ? ਵਧੀਆ ਵਧੀਆ ਸਾਰੇ ਭੈਣ ਭਰਾ ਸੱਜਣ ਬੇਲੀ ਮਿੱਤਰ, ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ। ਗਰਮੀ ਨੇ ਵੱਟ ਕੱਢ ਕੇ ਰੱਖ ਦਿੱਤੇ, ਪਰ ਅੱਜ ਮੈਂ ਜਦੋਂ ਆਉਂਦਾ ਪਿਆ ਸਾਹਿਬ ਸਟੂਡੀਓ ਵੱਲ ਤਾਂ ਮੈਨੂੰ ਕੁਝ ਕੁਝ ਹਵਾ, ਕੁਝ ਤੇਜ਼, ਕੁਝ ਗਰਮੀ, ਕੁਝ ਹਨੇਰੀ, ਕੁਝ ਬੱਦਲ, ਕੁਝ ਛੁੱਟੀਆਂ ਛੁੱਟੀਆਂ ਬਦਲੀਆਂ ਦੇ ਟੁਕੜੇ ਮੈਨੂੰ ਇੱਧਰ ਉੱਧਰ ਜਾਂਦੇ ਨਜ਼ਰ ਆਏ ਨੇ। ਮੈਨੂੰ ਮੌਸਮ ਦੇ ਤੇਵਰ ਚੰਗੇ ਨਹੀਂ ਲੱਗਦੇ ਪੈ ਸਾਹਿਬ। ਕੋਈ ਗੱਲ ਨਹੀਂ ਜਨਾਬ, ਇਹ ਜਿਹੜਾ ਮੌਸਮ ਹੈਗਾ ਨਾ ਇੱਦਾਂ ਦਾ ਹੀ ਹੁੰਦਾ ਵਾ। ਮੌਸਮ ਨੇਰੀਆਂ ਨੇਰੀਆਂ ਚੱਲ ਪਈਆਂ, ਘਾਬਰਨ ਦੀ ਬਿਲਕੁਲ ਬਿਲਕੁਲ ਵੀ ਘਾਬਰਨ ਦੀ ਕੋਈ ਲੋੜ ਨਹੀਂ ਹੈਗੀ, ਬਿਲਕੁਲ ਘਾਬਰਨਾ ਨਹੀਂ ਹੈਗਾ। ਅਤੇ ਜਿੱਦਾਂ ਦਾ ਮੌਸਮ ਹੈਗਾ ਉੱਦਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ, ਉੱਦਾਂ ਹੀ ਜ਼ਿੰਦਗੀ ਨੂੰ ਗੁਜ਼ਾਰਨਾ ਹੈਗਾ। ਆਪਾਂ ਤੁਹਾਡੇ ਨਾਲ ਮੌਜੂਦ ਨੇ ਅੱਜ ਦੇ ਦਿਨ ਪੰਜਾਬੀ ਦਾ ਪ੍ਰੋਗਰਾਮ ਸੱਜਣ ਬੇਲੀ ਲੈ ਕੇ, ਫਿਰ ਤੁਹਾਡਾ ਸੌ ਹੁਣ ਤੋਂ ਲੈ ਕੇ ਨਾ, ਅਤੇ ਆਪਾਂ 3 ਵਜੇ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਮਿੱਟੀਆਂ ਮਿੱਟੀਆਂ ਸਲੂਨੀਆਂ ਸਲੂਨੀਆਂ। ਗੱਲਬਾਤ ਇੱਦਾਂ ਹੈਗੀ ਹੈ, ਕਿੱਦਾਂ ਹੈਗੀ ਹੈ, ਜਿੱਦਾਂ ਹੈਗੀ ਹੈ ਇੱਦਾਂ ਹੀ ਹੈਗੀ ਹੈ। ਟੈਲੀਫੋਨ ਕੋਈ ਨਹੀਂ ਹੈਗਾ, ਆਹੋ ਅੱਜ ਕੋਈ ਕਾਲਾ ਕੂਲਾ ਕੋਈ ਨਹੀਂ ਹੋਣੀ ਆ, ਲੋ ਕਰ ਲਓ ਗੱਲ, ਇੱਦਾਂ ਹੀ ਹੁੰਦਾ। ਕਦੀ ਕਦੀ ਆਰਾਮ ਨਾਲ ਸਕੂਨ ਨਾਲ ਹੋਏ ਅਮਨ ਨਾਲ ਬਹਿ ਕੇ ਵੀ ਕਰੋ ਪ੍ਰੋਗਰਾਮ ਸੁਣ ਲਿਆ ਕਰ ਕਦੇ ਸ਼ਦਾਤੇ। ਤੁਹਾਡੇ ਵਾਸਤੇ ਜਨਾਬ 1 FM ਪਾਕਿਸਤਾਨ ਦੇ ਲੋਡੇਸ਼ਨ, ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੀ ਖਿਦਮਤ ਚਾਦਰ ਇੱਕ ਵਾਰੀ ਫਿਰ ਔਰ ਦਿਲ ਦੀਆਂ ਗੁਰਾਈਆਂ ਤੋਂ ਤੁਹਾਨੂੰ ਬਹੁਤ ਬਹੁਤ ਸਲਾਮ ਪੇਸ਼ ਕਰਦਾ, ਬਹੁਤ ਬਹੁਤ ਅਦਾਬ ਅਰਜ਼ ਕਰਤਾ ਹੂੰ। ਕਿਆ ਹਾਲ ਚਾਲ ਹੈ ਜਨਾਬ ਆਪਕੇ? ਉਮੀਦ ਕਰਦਾ ਹੂੰ ਮੇਰੇ ਸਾਰੇ ਭੈਣ ਭਰਾ ਵਧੀਆ ਵਧੀਆ ਸਭ ਸਾਰੇ ਦੇ ਸਾਰੇ ਸੋਹਣੇ ਸੋਹਣੇ ਸੋਹਣੀਆਂ ਸੋਹਣੀਆਂ ਸਮਾਈਲਾਂ ਦੇ ਨਾਲ, ਸੋਹਣੇ ਸੋਹਣੇ ਕੱਪੜੇ ਪਾ ਕੇ ਅਤੇ ਵਧੀਆ ਵਧੀਆ ਮੇਕਅਪ ਲਾ ਕੇ ਅਤੇ ਇੱਧਰ ਬੁਲੇਲੇ ਲਾ ਕੇ ਮੇਰੇ ਪ੍ਰੋਗਰਾਮ ਸੁਣਨ ਵਾਸਤੇ ਰੇਡੀਓ ਦੇ ਕੋਲ ਕੋਲ ਬੈਠੇ ਹੋਣਗੇ। ਜੇ ਨਹੀਂ ਵੀ ਬੈਠੇ ਤਾਂ ਕੋਈ ਗੱਲ ਨਹੀਂ ਜਨਾਬ, ਅੱਜ ਪਹਿਲਾ ਦਿਨ ਆ ਹਫ਼ਤੇ ਦਾ, ਸਾਰੇ ਲੋਕ ਕੰਮਾਂ ਕਾਰਾਂ 'ਤੇ ਬੈਠੇ ਹੈਗੇ, ਮਗਰ ਕੁਝ ਦਫ਼ਤਰਾਂ ਦੇ ਵਿੱਚ ਇਸ ਵੇਲੇ ਲੰਚ ਬ੍ਰੇਕ ਹੈਗੀ ਹੈ, ਲੋਕ ਖਾਣ ਪੀਣ ਦੀ ਤਿਆਰੀ ਕਰਦੇ ਪਏ, ਅਤੇ ਉਹਨਾਂ ਦੇ ਨਾਲ ਨਾਲ ਅਗਰ ਤੁਸੀਂ ਸਾਡਾ ਪ੍ਰੋਗਰਾਮ ਵੀ ਸੁਣਦੇ ਪਏ ਤਾਂ ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਗੱਲਾਂ ਅੱਜ ਪ੍ਰੋਗਰਾਮ 'ਚ ਹੋਣਗੀਆਂ ਢੇਰ ਸਾਰੀਆਂ, ਅਤੇ ਮਿਊਜ਼ਿਕ ਵੀ ਚੱਲੇਗਾ ਢੇਰ ਸਾਰਾ। ਸਭ ਤੋਂ ਪਹਿਲੀ ਗੱਲ ਕਿ ਅਸੀਂ ਇਹ ਪ੍ਰੋਗਰਾਮ ਡੈਡੀਕੇਟ ਕਰਦੇ ਹਾਂ ਆਹ ਬੜਕਦੇ ਬਾਦਸ਼ਾਹ, ਉਹ ਮੈਂ ਅੱਡੀ ਮਾਰ ਦੇ ਪੁਚਾਲ ਲਿਆ ਦੇਵਾਂ ਮਦਰ ਸ਼ਾਹਰਾ ਨੂੰ। ਅਤੇ ਜਨਾਬ ਪਾਕਿਸਤਾਨ ਦੇ ਲੇਜੈਂਡ ਜਿਹੜੇ ਨੇ ਐਕਟਰ, ਉਹਨਾਂ ਦੇ ਖੂਬਸੂਰਤ ਡਾਇਲੋਗ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ, ਔਰ ਉਹਨਾਂ ਦੇ ਡਾਇਲੋਗ ਦੇ ਨਾਲ ਨਾਲ ਉਹਨਾਂ ਦੇ ਜਿਹੜੀਆਂ ਫਿਲਮਾਂ ਨੇ ਪੁਰਾਣੀਆਂ ਉਹਨਾਂ ਦੇ ਕਲਿੱਪ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਔਰ ਤੁਹਾਡੀ ਪਸੰਦ ਦੇ ਜਿਹੜੇ ਡਾਇਲੋਗ ਹੁੰਦੇ ਨੇ, ਜਿਹੜੇ ਖੂਬਸੂਰਤ ਕਲਿੱਪ ਹੁੰਦੇ ਨੇ, ਤੁਹਾਡੀ ਖਿਦਮਤ 'ਚ ਪੇਸ਼ ਕੀਤੇ ਜਾਂਦੇ ਨੇ, ਔਰ ਉਹਦੇ ਨਾਲ ਨਾਲ ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾਂਦੇ ਨੇ। ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋ ਸਕਦੇ ਜੇ, ਕਿਸ ਤਰ੍ਹਾਂ ਹੋ ਸਕਦੇ ਜੇ, ਫੇਸਬੁੱਕ ਦੇ ਜ਼ਰੀਏ ਹੋ ਸਕਦੇ ਜੇ, ਜਾਂ ਫਿਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ SMS ਕਰ ਸਕਦੇ ਜੇ। ਟੈਲੀਫੋਨ ਦਾ ਸਿਲਸਿਲਾ ਅੱਜ ਨਹੀਂ ਹੈਗਾ, ਕੋਈ ਥੋੜ੍ਹੀ ਪ੍ਰੋਬਲਮ ਹੈ ਟੈਕਨੀਕਲ, ਜਦੋਂ ਦੂਰ ਹੋਏਗੀ ਇਨਸ਼ਾਅੱਲਾ ਤੁਹਾਡੇ ਨਾਲ ਟੈਲੀਫੋਨ ਦੇ ਉੱਤੇ ਵੀ ਗੱਲਾਂ ਬਾਤਾਂ ਹੋਣਗੀਆਂ। ਹੋਰ ਕੀ ਹਾਲ ਚਾਲ ਹੈ? ਵਧੀਆ। ਕਿੱਧਰ ਦੀਆਂ ਤਿਆਰੀਆਂ ਭਾਅ ਜੀ? ਕਦੋਂ ਮੈਂ ਜਦੋਂ ਆਪ ਆਪਣੇ ਦੋਸਤ ਸੱਜਣਾ ਬੇਲੀਆਂ ਵੱਲ ਚੱਲਾਂ ਮਿਲਣ, ਉਹ ਤੈਨੂੰ ਜਦੋਂ ਵੀ ਵੇਖਦੇ ਤਾਂ ਆਪਣੇ ਸੱਜਣਾ ਬੇਲੀਆਂ ਵੱਲ ਤੁਰਿਆ ਰਹਿੰਦਾ, ਤਾਂ ਕਦੀ ਘਰ ਵੀ ਬਹਿ ਲਿਆ ਕਰ। ਉਹ ਜੀ ਮੈਂ ਘਰ ਜਦੋਂ ਬਹਿਣਾ ਤਾਂ ਮੇਰੇ ਸੱਜਣ ਬੇਲੀ ਮੇਰੇ ਮੈਨੂੰ ਮਿਲਣ ਆ ਜਾਂਦੇ, ਫਿਰ ਤੂੰ ਸਾਰੇ ਗੁੱਸਾ ਕਰਦੇ, ਇਹ ਹਰ ਵੇਲੇ ਕਹਿੰਦਾ ਸ਼ਰਬਤ ਬਣਾ ਦਿਓ, ਸ਼ਰਬਤ ਬਣਾ ਦਿਓ, ਸੱਤੂ ਬਣਾ ਦਿਓ, ਸੱਤੂ ਬਣਾ ਦਿਓ, ਹੋਰ ਕੁਝ ਨਹੀਂ ਤਾਂ ਚਾਹ ਬਣਾ ਦਿਓ, ਤੁਸੀਂ ਮੇਰੇ ਵੈਰ ਪੈ ਜਾਂਦੇ, ਮੈਂ ਘਰੋਂ ਨੱਸ ਜਾਂਦਾ। ਫਿਰ ਉਹ ਤੂੰ ਉਂਝ ਵੀ ਘਰੋਂ ਨੱਸੇ ਰਹਿੰਦੇ, ਕੁਝ ਲੋਕ ਹੀ ਘਰੋਂ ਨੱਸੇ ਰਹਿੰਦੇ ਨੇ, ਉਹ ਘਰੋਂ ਨੱਸੇ ਰਹਿੰਦੇ ਨੇ, ਕੋਈ ਵੀ ਗੱਲਬਾਤ ਕਹਿ ਲਓ, ਕਹਿੰਦੇ ਜੀ ਅੱਛਾ ਮੈਂ ਹੁਣੇ ਆਇਆ, ਮੈਂ ਹੁਣੇ ਆਇਆ। ਅੱਛਾ ਆਪਣੀ ਜਾਨ ਛੁਡਾਉਣ ਵਾਸਤੇ ਇੱਕ ਹੋਰ ਤਰੀਕਾ ਲੋਕਾਂ ਨੇ ਲਵੇ, ਘਰੋਂ ਘਰੋਂ ਗਾਇਬ ਰਹੋ, ਅਤੇ ਘਰ ਦੇ ਕੰਮ ਕਾਜ ਵੀ ਨਾ ਕਰਨੇ ਪੈਣ, ਅਤੇ ਫਿਰ ਇੱਕ ਤਾਂ ਉਂਝ ਬੰਦਾ ਵਿਹਲਾ। ਹਾਏ ਹਾਏ ਹਾਏ ਹਾਏ, ਵਿਹਲਿਆਂ ਦੀ ਕਿਆ ਬਾਤ ਹੈ ਜਨਾਬ, ਨਾ ਕੋਈ ਕੰਮ ਨਾ ਕੋਈ ਕਾਜ। ਕਹਿੰਦਾ ਕੀ ਕਰਦਾ ਪਿਆ ਸੀ? ਕਹਿੰਦਾ ਮੈਂ ਸੁੱਤਾ ਪਿਆ ਸਾਂ, ਮੈਂ ਤੈਨੂੰ ਸੁਬਹਾ ਦੇ ਟੈਲੀਫੋਨ ਕਰਦਾ ਪਿਆ, ਉਹ ਤੂੰ ਸੁੱਤਾ ਪਿਆ ਸੀ।

ਆਓ ਜੀ ਮੈਂ ਸੁੱਤਾ ਪਿਆ ਤਾਂ ਸੁਬਹਾ ਦਾ ਸੁੱਤਾ ਪਿਆ ਤਾਂ ਹੁਣ ਤੂੰ ਉੱਠ ਗਿਆ ਹਾਂ ਮੈਂ ਉੱਠ ਗਿਆ ਹੁਣ ਕੀ ਕਰਨ ਲੱਗਿਆ ਹੁਣ ਮੈਂ ਫੇਰ ਸੌਣ ਲੱਗਿਆ ਉਹ ਜਿਹੜਾ ਆਪ ਸੌ ਕੇ ਉੱਠ ਗਿਆ ਸਾਹਿਬ ਉੱਠ ਕੇ ਬੈਠਾ ਥੋੜ੍ਹਾ ਥੋੜ੍ਹਾ ਤਾਂ ਨਾਸ਼ਤਾ ਨੁਸ਼ਤਾ ਕੀਤਾ ਅਤੇ ਉਸ ਤੋਂ ਬਾਅਦ ਅੱਛਾ ਕਈ ਵਾਰੀ ਇੰਝ ਹੁੰਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਇਕੱਠਾ ਬਣ ਜਾਂਦਾ ਹੈ ਕਿਉਂਕਿ ਵੇਲਾ ਹੀ ਐਸਾ ਹੋ ਜਾਂਦਾ ਕਿ ਉਹਦੇ 'ਚ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਨਾ ਅਤੇ ਕਿੱਥੇ ਜਾਣਾ ਨਾ ਕੋਈ ਕੰਮ ਹੈ ਅਤੇ ਨਾ ਕੋਈ ਕਾਰ ਦੇ ਵੇਲੇ ਬੈਠੇ ਘਰ ਦੇ ਵਿੱਚ ਅਤੇ ਲੰਚ ਅਤੇ ਜਿਹੜਾ ਬ੍ਰੇਕਫਾਸਟ ਨਾਸ਼ਤਾ ਅਤੇ ਜਿਹੜਾ ਲੰਚ ਹੈ ਨਾ ਦੁਪਹਿਰ ਦਾ ਖਾਣਾ ਇਕੱਠਾ ਹੀ ਹੋ ਗਿਆ ਉਸ ਤੋਂ ਬਾਅਦ ਕਿ ਫਿਰ ਨੀਂਦਰ ਆ ਗਈ ਆਏ ਹਾਏ ਹਾਏ ਹਾਏ ਉਸ ਮੈਂ ਗਾਣਾ ਲੱਗ ਗਿਆ ਰੇਡੀ ਦੇ ਉੱਤੇ ਨੀਂਦਰਾਂ ਨਹੀਂ ਆਉਂਦੀਆਂ ਮਨ ਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਕੁਝ ਹੱਸਾਂਗੇ ਕੁਝ ਖੇਡਾਂਗੇ ਤੁਹਾਡੇ ਨਾਲ ਨਾਲ ਤੁਹਾਡੇ ਪਸੰਦ ਦੇ ਗਾਣੇ ਪ੍ਰੋਗਰਾਮ ਸ਼ਾਮਿਲ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਕਲਚਰ ਦੀ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਆਵਾਮ ਦੋਸਤ ਬਜਟ ਪੇਸ਼ ਹੋਇਆ ਹੈ ਉਹਦੇ ਬਾਰੇ 'ਚ ਵੀ ਅਸੀਂ ਤੁਹਾਨੂੰ ਕੋਂਗਰੈਚੁਲੇਸ਼ਨ ਮੁਬਾਰਕਬਾਦ ਦੇਵਾਂਗੇ ਕਿ ਇੰਨਾ ਆਵਾਮ ਦੋਸਤ ਜਿਹੜਾ ਬਜਟ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤਾ ਗੌਰਮੈਂਟ ਨੇ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਮੇਰਾ ਤੁਹਾਡਾ ਸਾਥ ਹੈ 3 ਵਜੇ ਤੱਕ ਅਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਟ੍ਰੈਫਿਕ ਦੇ ਜਿਹੜੇ ਕਾਨੂੰਨ ਹੈਗੇ ਨੇ ਨਾ ਉਹਨਾਂ ਦੇ ਉੱਤੇ ਕਾਨੂੰਨ ਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਸਾਹਿਬ ਅਤੇ ਅਗਰ ਤੁਸੀਂ ਕਾਨੂੰਨ ਦੇ ਉੱਤੇ ਅਮਲ ਨਹੀਂ ਕਰੋਗੇ ਤਾਂ ਫਿਰ ਕੀ ਬਣੇਗਾ ਫਿਰ ਇਹ ਬਣੇਗਾ ਕਿ ਜਨਾਬ ਚਲਾਨ ਚਲੂਣ ਹੋ ਜਾਣਗੇ ਜੁਰਮਾਨੇ ਪੈ ਜਾਣਗੇ ਇਸ ਵਾਸਤੇ ਟ੍ਰੈਫਿਕ ਦੇ ਜਿਹੜੇ ਕਾਨੂੰਨ ਬਣੇ ਨੇ ਨਾ ਚਲਾਨ ਚਲਾਉਣ ਦੀ ਗੱਲ ਤਾਂ ਖੈਰ ਆਪਣੀ ਜਗ੍ਹਾ 'ਤੇ ਮਗਰ ਸਾਡੀ ਹਿਫਾਜ਼ਤ ਵਾਸਤੇ ਬਣੇ ਨੇ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਅਮਲ ਕਰੀਏ ਔਰ ਕਿਸੇ ਵੀ ਜਗ੍ਹਾ ਦੇ ਉੱਤੇ ਉਹਨਾਂ 'ਤੇ ਅਮਲ ਕਰਨਾ ਨਾ ਛੱਡੀਏ ਕਿਉਂਕਿ ਸਾਡੀ ਜਾਨ ਦੀ ਹਿਫਾਜ਼ਤ ਹੀ ਇਹਦੇ 'ਚ ਮੌਜੂਦ ਹੈ ਔਰ ਖੁਦਾ ਨਾ ਖਾਸਤਾ ਕੋਈ ਐਕਸੀਡੈਂਟ ਹੋ ਸਕਦਾ ਹੈ ਕੋਈ ਮਸਲਾ ਹੋ ਸਕਦਾ ਔਰ ਇੱਥੋਂ ਤੱਕ ਕਿ ਅਗਰ ਅਸੀਂ ਪੈਦਲ ਵੀ ਚੱਲਦੇ ਹਾਂ ਤਾਂ ਫਿਰ ਵੀ ਅਸੀਂ ਟ੍ਰੈਫਿਕ ਦੇ ਜਿਹੜੇ ਰੂਲਸ ਨੇ ਜਿਹੜੇ ਕਾਨੂੰਨ ਨੇ ਉਹਨਾਂ 'ਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਸਾਹਿਬ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਕੁਝ ਤੋਹਫੇ ਤਾਇਫ ਦੀ ਗੱਲਬਾਤ ਕਰਾਂਗੇ ਤੋਹਫੇ ਦੇਣਾ ਤੋਹਫੇ ਲੈਣਾ ਕਿੰਨਾ ਚੰਗਾ ਲੱਗਦਾ ਇਹਦੇ ਬਾਰੇ ਤੁਸੀਂ ਸਾਨੂੰ ਦੱਸਣਾ ਔਰ ਉਹਦੇ ਨਾਲ ਨਾਲ ਯਾਰੀ ਦੋਸਤੀ ਦੀ ਗੱਲਬਾਤ ਕਰਾਂਗੇ ਜਨਾਬ ਜਿਹੜੇ ਬਚਪਨ ਦੇ ਯਾਰ ਨੇ ਉਹ ਕਿਉਂ ਨਹੀਂ ਭੁੱਲ ਜਾਂਦੇ ਕੀ ਵਜ੍ਹਾ ਕਿ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹਾਂ ਕੀ ਵਜ੍ਹਾ ਕਿ ਬਚਪਨ ਦਾ ਜ਼ਮਾਨਾ ਹਮੇਸ਼ਾ ਸਾਡੇ ਨਾਲ ਨਾਲ ਰਹਿੰਦਾ ਸਾਡੀਆਂ ਖਾਬਾਂ 'ਚ ਰਹਿੰਦਾ ਸਾਡੇ ਖਿਆਲਾਂ 'ਚ ਰਹਿੰਦਾ ਇਹਦੇ ਬਾਰੇ 'ਚ ਗੱਲਬਾਤ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਕੁਝ ਗੱਲਬਾਤ ਕਰਾਂਗੇ ਜਨਾਬ ਭੇਲੀਆਂ ਪੁਜਾਰਤਾਂ ਦੇ ਹਵਾਲੇ ਨਾਲ ਭੇਲੀਆਂ ਅਤੇ ਪੁਜਾਰਤਾਂ ਵੀ ਹੁੰਦੀਆਂ ਨੇ ਕੁਝ ਅਖਾਣ ਹੁੰਦੇ ਨੇ ਅਤੇ ਕੁਝ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਮਾਵਾਂ ਜਿਹੜੀਆਂ ਸੀ ਨਾ ਆਪਣੇ ਬਚਪਨ ਦੇ ਵਿੱਚ ਬੱਚਿਆਂ ਨੂੰ ਉਸ ਪੁਰਾਣੇ ਜ਼ਮਾਨੇ ਦੇ ਵਿੱਚ ਬੱਚਿਆਂ ਨੂੰ ਉਸ ਕਹਾਣੀਆਂ ਵੀ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀਆਂ ਦੇ ਵਿੱਚ ਇੱਕ ਛੋਟੀਆਂ ਛੋਟੀਆਂ ਨਜ਼ਮਾਂ ਵੀ ਹੁੰਦੀਆਂ ਸੀ ਉਹ ਕਹਿੰਦਾ ਕਿ ਜਨਾਬ ਜਿਹੜਾ ਨਾ ਚਿੜਿਆ ਅਤੇ ਚਿੜੀ ਦੀ ਸਟੋਰੀ ਸੁਣਾਈ ਜਾਂਦੀ ਸੀ ਉਹ ਕਹਿੰਦੀ ਹੈ ਨੇ ਵੇ ਚਿੜਿਆ ਤੂੰ ਇਸ ਗਲੀ ਨਾ ਜਾ ਇਸ ਗਲੀ ਦੇ ਜੱਟ ਬੁਰੇ ਤੈਨੂੰ ਲੈਂਦੇ ਫਾਈਆਂ ਪਾ ਉਹ ਚਿੜਾ ਵਾਪਸ ਆਉਂਦਾ ਆ ਕੇ ਕਹਿੰਦਾ ਨੀ ਚਿੜੀਏ ਮੈਂ ਜੀਵਦਾ ਮੈਂ ਜਾਗਦਾ ਮੈਂ ਠੰਡਾ ਪਾਣੀ ਪੀਵਦਾ ਮੈਂ ਮੁੜ ਘਰਾਂ ਨੂੰ ਆਵਦਾ ਤੂੰ ਬੱਚਿਆ ਖੋਲੇ ਜਾ ਵਰਮਲ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਖੂਬਸੂਰਤ ਗੀਤ ਤੁਹਾਡੇ ਵਾਸਤੇ ਸਿਰਫ ਮੇਰੇ ਪ੍ਰੋਗਰਾਮ ਸੱਜਣ ਬੇਲੀ 'ਚ ਅਤੇ ਇੰਜੋਏ ਕਰਦੇ ਹਾਂ ਮੈਡਮ ਦੀ ਆਵਾਜ਼।

0: ਮਨ ਉਹਨੇ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਜ਼ੀਰ ਦੌੜਾਲਾ ਛਈਏ ਉਸਤਾਦ ਜੀ ਨਾ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ ਕਹਿੰਦੇ ਜਨਾਬ ਬੜੀ ਮਿਹਰਬਾਨੀ ਜਨਾਬ ਤੁਹਾਡਾ ਬੜਾ ਇੰਤਜ਼ਾਰ ਸੀ ਤੁਸੀਂ ਆ ਗਏ ਜੀ ਬੜਾ ਸੋਹਣਾ ਗਾਣਾ ਲਾ ਦਿੱਤਾ ਜੇ ਪਹਿਲਾਂ ਗਾਣੇ ਬੜਾ ਸੋਹਣਾ ਲੱਗਿਆ ਅਤੇ ਗੱਲ ਇੰਨੀ ਹੈਗੀ ਹੈ ਕਿ ਜਨਾਬ ਤੁਹਾਡੀ ਪਸੰਦ ਦੇ ਗਾਣੇ ਅਸੀਂ ਪ੍ਰੋਗਰਾਮ ਸ਼ਾਮਿਲ ਕਰਦੇ ਰਹਿੰਦੇ ਹਾਂ ਤੁਹਾਡੇ ਪੈਗਾਮ ਵੀ ਸਾਡੇ ਤੱਕ ਪਹੁੰਚ ਜਾਂਦੇ ਨੇ ਤੁਸੀਂ ਪੈਗਾਮ ਭੇਜ ਸਕਦੇ ਜੇ SMS ਕਰ ਸਕਦੇ ਜੇ ਆਪਣੇ ਮੋਬਾਈਲ ਫੋਨ 'ਤੇ ਜਾ ਕੇ ਤੁਸੀਂ ਕੀ ਕਰਨਾ ਹੈ ਕੀ ਕਰਨਾ ਉਹ ਮੈਸੇਜ ਲਿਖਣਾ ਔਰ ਕੀ ਕਰਨਾ ਭਲਵਾਨ ਜੀ ਉਹ ਭਵਾਨ ਮੈਸੇਜ ਲਿਖਣਾ ਲਿਖਣਾ ਕਿਸ ਤਰ੍ਹਾਂ ਇੱਕ ਸਿਫਰ ਇੱਕ ਲਿਖਣਾ ਐਲ ਲਿਖਣਾ ਉਸ ਤੋਂ ਬਾਅਦ ਸਪੇਸ ਇੱਕ ਸਿਫਰ ਇੱਕ ਐਲ ਸਪੇਸ 'ਤੇ ਆਪਣੀ ਗੱਲਬਾਤ ਲਿਖ ਕੇ ਭੇਜ ਦਿਓ 44-71 ਦੇ ਉੱਤੇ ਉਹ ਬੜਾ ਸੌਦਾ ਜਿਹਾ ਬੜਾ ਆਸਾਨ ਜਿਹਾ ਬੜਾ ਸਵਾਦ ਜਿਹਾ ਤਰੀਕਾ ਹੈਗਾ ਜੇ ਉਹ ਪਹਿਲੇ ਇੱਕ ਸਿਫਰ ਇੱਕ ਐਲ ਲਿਖਣਾ ਉਸ ਤੋਂ ਬਾਅਦ ਸਪੇਸ ਦੇਣੀ ਆਪਣਾ ਨਾਂ ਪੈਗਾਮ ਅਤੇ ਆਪਣੀ ਪਸੰਦ ਦਾ ਗਾਣਾ ਲਿਖ ਕੇ ਉਹ ਭੇਜਦੇ ਨਾ ਮੇਰੇ ਪ੍ਰੋਗਰਾਮ ਦੇ ਵਿੱਚ ਜਿਹਦਾ ਨੰਬਰ ਹੈਗਾ 44-71 ਉਹ ਫੇਰ ਨਾ ਕਿ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਜਨਾਬ ਤੁਸੀਂ ਕਿਵੇਂ ਸਾਡੇ ਪ੍ਰੋਗਰਾਮ ਜਾਓਗੇ ਇੱਕ ਤਾਂ SMS ਕਰ ਸਕਦੇ ਜੇ ਦੂਸਰਾ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆ ਸਕਦੇ ਜੇ ਫੇਸਬੁੱਕ ਦੇ ਜ਼ਰੀਏ ਤੇ ਫੇਸਬੁੱਕ ਦਾ ਪਤਾ ਮੈਂ ਤੁਹਾਨੂੰ ਦੱਸ ਦਿੰਦਾ ਕਿ www.facebook.com/FM111 ਇਹਦੇ ਤੇ ਆ ਕੇ ਤੁਸੀਂ ਆਪਣੇ ਪੈਗਾਮ ਸਾਨੂੰ ਭੇਜ ਸਕਦੇ ਜੇ ਤੁਹਾਡੇ ਪੈਗਾਮ ਤੁਹਾਡੇ ਕਮੈਂਟ ਜਦੋਂ ਵੀ ਮੇਰੇ ਤੱਕ ਪਹੁੰਚਣਗੇ ਜਿਸ ਵੇਲੇ ਮੇਰੇ ਤੱਕ ਪਹੁੰਚਣਗੇ ਉਹਨਾਂ ਨੂੰ ਮੈਂ ਉਸ ਵੇਲੇ ਪ੍ਰੋਗਰਾਮ 'ਚ ਸ਼ਾਮਿਲ ਕਰ ਲਵਾਂਗਾ ਬਿਲਕੁਲ ਉਸ ਵੇਲੇ ਪ੍ਰੋਗਰਾਮ ਸ਼ਾਮਿਲ ਕਰ ਲਵਾਂਗਾ ਲਓ ਜਨਾਬ ਗੱਲਬਾਤ ਇੰਨੀ ਹੈਗੀ ਹੈ ਕਿ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਸਾਡੇ ਦੋਸਤ ਹੁੰਦੇ ਨੇ ਉਹ ਸਾਡੀ ਜਾਨ ਹੁੰਦੇ ਨੇ ਔਰ ਖਾਸ ਤੌਰ ਦੇ ਉੱਤੇ ਜਿਹੜੇ ਬਚਪਨ ਦੇ ਦੋਸਤ ਹੁੰਦੇ ਨੇ ਉਹ ਸਾਡੀ ਬਹੁਤ ਹੀ ਮਜ਼ਬੂਤ ਅਤੇ ਬੜੀ ਪੱਕੀ ਜਾਨ ਹੁੰਦੇ ਨੇ ਔਰ ਅਸੀਂ ਹਰ ਵੇਲੇ ਬਚਪਨ ਦੇ ਵਿੱਚ ਗੁਆਚ ਰਹਿੰਦੇ ਹਾਂ ਬਚਪਨ ਦੀਆਂ ਯਾਰੀਆਂ ਦੋਸਤੀਆਂ ਨੂੰ ਤਲਾਸ਼ ਕਰਦੇ ਰਹਿੰਦੇ ਹਾਂ ਬਚਪਨ ਦੇ ਦੋਸਤਾਂ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਗੱਲ ਇੰਨੀ ਹੈਗੀ ਕਿ ਬਚਪਨ ਜਿਹੜਾ ਹੁੰਦਾ ਨਾ ਉਹ ਵਾਕਈ ਬੜਾ ਖੂਬਸੂਰਤ ਹੁੰਦਾ ਔਰ ਬਚਪਨ ਦੀਆਂ ਗੱਲਾਂ ਨੂੰ ਅਗਰ ਅਸੀਂ ਭੁੱਲ ਜਾਈਏ ਅਤੇ ਬਚਪਨ ਦੀਆਂ ਗੱਲਾਂ ਨੂੰ ਯਾਦ ਨਾ ਕਰੀਏ ਤਾਂ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਬੜੀ ਅਧੂਰੀ ਜਿਹੀ ਹੋ ਜਾਂਦੀ ਹੈ ਇਸ ਲਈ ਹੈ ਨਾ ਸਾਨੂੰ ਇੰਝ ਲੱਗਦਾ ਕਿ ਜਿਵੇਂ ਕੋਈ ਕਮੀ ਹੋ ਗਈ ਜ਼ਿੰਦਗੀ ਦੇ ਵਿੱਚ ਕੋਈ ਕਮੀ ਆ ਗਈ ਹੈ ਅਤੇ ਉਸ ਕਮੀ ਨੂੰ ਦੂਰ ਕਰਨ ਵਾਸਤੇ ਜ਼ਰੂਰੀ ਹੈ ਕਿ ਆਪਣੇ ਬਚਪਨ ਦੇ ਦੋਸਤਾਂ ਨੂੰ ਨਾਲ ਲੈ ਕੇ ਤੁਰਿਆ ਜਾਏ ਅਤੇ ਉਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੇ ਬਚਪਨ ਦੇ ਨਾਲ ਜਦੋਂ ਅਸੀਂ ਬਚਪਨ ਦੇ ਦੋਸਤਾਂ ਦੀ ਗੱਲਬਾਤ ਕਰਦੇ ਹਾਂ ਅਤੇ ਬਚਪਨ ਦੇ ਵਿੱਚ ਜਿਹੜਾ ਟਾਈਮ ਉਹਨਾਂ ਦੇ ਨਾਲ ਨੰਗਿਆ ਹੁੰਦਾ ਨਾ ਉਹਨੂੰ ਵੇਖਣਾ ਵੀ ਬੜਾ ਜ਼ਰੂਰੀ ਹੁੰਦਾ ਉਹਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਹੁੰਦਾ ਉਹ ਕੁਝ ਲੋਕ ਤਾਂ ਆਪਣੇ ਬਚਪਨ ਦੇ ਵਿੱਚ ਗੁੰਮ ਰਹਿੰਦੇ ਨੇ ਉਹ ਵੱਡੇ ਹੀ ਨਹੀਂ ਹੋ ਸਕਦੇ ਉਹ ਵੱਡੇ ਹੋ ਪਾਉਂਦੇ ਹੀ ਨਹੀਂ ਔਰ ਹਰ ਵੇਲੇ ਸੋਚਦੇ ਰਹਿੰਦੇ ਨੇ ਕਿ ਜਨਾਬ ਅਸੀਂ ਨਿੱਕੇ ਜਿਹੇ ਹੁੰਦੇ ਸਾਂ ਅੰਮੀ ਜੀ ਸਾਨੂੰ ਚੀਨੀ ਵਾਲਾ ਪਰੌਂਠਾ ਬਣਾ ਕੇ ਦਿੰਦੇ ਹੁੰਦੇ ਸੀ ਸਾਡੇ ਦੋਸਤ ਸਾਡੇ ਘਰ 'ਚ ਆਉਂਦੇ ਹੁੰਦੇ ਸੀ ਅਸੀਂ ਉਹਨਾਂ ਦੇ ਨਾਲ ਬਹਿ ਕੇ ਹੱਸਦੇ ਖੇਡਦੇ ਹੁੰਦੇ ਸਾਂ ਫਿਰ ਸਾਡੇ ਘਰ 'ਚ ਇੱਕ ਦਾਬੜਾ ਹੁੰਦਾ ਸੀ ਇੱਕ ਤਾਮੀਆ ਹੁੰਦਾ ਸੀ ਉਹ ਤਾਮੀਆ ਦੇ ਵਿੱਚ ਅਸੀਂ ਬਹਿ ਕੇ ਅਤੇ ਘੁੰਮਣ ਘੇਰੀ ਲੈਂਦੇ ਸੀ ਯਾਨੀ ਗੋਲ ਗੋਲ ਘੁੰਮਾਉਂਦੇ ਹੁੰਦੇ ਸਾਂ ਉਹਦੇ 'ਚ ਝੂਟੇ ਲੈਂਦੇ ਹੁੰਦੇ ਸਾਂ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਸ ਤੋਂ ਵੱਡੇ ਹੋ ਗਏ ਤਾਂ ਫਿਰ ਸਾਡੇ ਦੋਸਤ ਜਿਹੜੇ ਨੇ ਸਾਡੇ ਘਰ ਆਉਂਦੇ ਸੀ ਅਤੇ ਅਸੀਂ ਉਹਨਾਂ ਨਾਲ ਮਿਲ ਕੇ ਨਾ ਕੈਰਮ ਬੋਰਡ ਵੀ ਖੇਡਦੇ ਟੱਕ ਟੱਕ ਲੁੱਡੋ ਵੀ ਖੇਡਦੇ ਸਾਂ ਅਤੇ ਉਹਦੇ 'ਚ ਰੋਂਦ ਵੀ ਮਾਰਦੇ ਹੁੰਦੇ ਸਾਂ ਅਤੇ ਜਨਾਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਰ ਵੇਲੇ ਨਾਲ ਚੱਲਦੀਆਂ ਰਹਿੰਦੀਆਂ ਨੇ ਨਾਲ ਘੁੰਮਦੀਆਂ ਰਹਿੰਦੀਆਂ ਨੇ ਪੁਰਾਣੇ ਜ਼ਮਾਨੇ ਦੇ ਮਤਲਬ ਪਹਿਲੇ ਅੱਜ ਤੋਂ 20-25 ਸਾਲ ਪਹਿਲੇ ਜਿਹੜੇ ਬੱਚਿਆਂ ਦੀ ਗੇਮਾਂ ਹੁੰਦੀਆਂ ਸੀ ਉਹ ਥੋੜ੍ਹੀਆਂ ਡਿਫਰੈਂਟ ਹੁੰਦੀਆਂ ਸੀ ਕੁਝ ਲੋਕ ਜ਼ਿਆਦਾਤਰ ਫਿਜ਼ੀਕਲ ਗੇਮਸ ਦੇ ਉੱਤੇ ਤਵੱਜੋ ਦਿੱਤੀ ਜਾਂਦੀ ਸੀ ਜ਼ਿਆਦਾਤਰ ਲੋਕ ਫਿਜ਼ੀਕਲ ਗੇਮਾਂ ਖੇਡਦੇ ਸੀ ਮਤਲਬ ਕਿ ਲੁਕੜ ਮੀਚੀ ਹੋ ਗਈ ਟੀਲੋ ਹੋ ਗਈ ਠੀਕ ਹੈ ਨਾ ਛੁਪਰ ਛੁਪਾਈ ਹੋ ਗਈ ਊਂਚ ਨੀਚ ਹੋ ਗਈ ਅਤੇ ਉਸ ਤੋਂ ਬਾਅਦ ਅਗਰ ਤੁਸੀਂ ਥੋੜ੍ਹਾ ਜਿਹਾ ਸ਼ਹਿਰਾਂ ਤੋਂ ਬਾਹਰ ਨਿਕਲ ਜਾਓ ਤਾਂ ਫਿਰ ਵਾਂਝੂ ਆ ਗਿਆ ਉਸ ਤੋਂ ਪੀਠੂ ਗਰਮ ਆ ਗਿਆ ਬਾਂਦਰ ਕਿੱਲਾ ਆ ਗਿਆ ਅਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਗੇਮਾਂ ਖੇਡੀਆਂ ਜਾਂਦੀਆਂ ਸੀ ਅਤੇ ਉਹਦੇ ਵਿੱਚ ਲੋਕ ਬੜਾ ਇੰਟਰਸਟ ਸ਼ੋ ਕਰਦੇ ਸੀ ਗੁੱਲੀ ਡੰਡਾ ਵੀ ਖੇਡਦੇ ਸੀ ਉਹਦੇ ਨਾਲ ਜਿਹੜੇ ਹੁੰਦੇ ਸੀ ਨਾ ਇੱਕ ਉਹ ਠੀਕ ਹਾਂ ਬੰਟ ਵੀ ਹੁੰਦੇ ਸੀ ਜਿਹਨਾਂ ਨੂੰ ਕੈਂਚੇ ਵੀ ਕਹਿੰਦੇ ਸੀ ਉਹਨੂੰ ਵੀ ਖੇਡਦੇ ਸੀ ਲੋਕ ਔਰ ਕੁਝ ਮੇਰੇ ਵਰਗੇ ਬਿਲਕੁਲ ਹੀ ਲਫੰਡਰ 'ਚ ਜਿਹੜੇ ਮੁੰਡੇ ਤੁਰੇ ਫਿਰਦੇ ਸੀ ਨਾ ਐਵੇਂ ਹੀ ਸਲੀਪਰ ਪਾਇਆ ਹਵਾਈ ਚੱਪਲ ਪਾਈ ਅੱਧੀ ਟੁੱਟੀ ਅੱਧੀ ਪੂਰੀ ਘਰੋਂ ਝਿੜਕਾਂ ਪੈ ਰਹੀਆਂ ਨੇ ਦੁਪਹਿਰ ਵੇਲੇ ਉਂਝ ਹੀ ਨਿਕਲ ਗਏ ਉਹ ਹੀ ਟੁੱਟੀ ਚੱਪਲੀ ਪਾ ਕੇ ਅਤੇ ਬਾਹਰ ਜਾ ਕੇ ਡੱਬੀਆਂ ਇਕੱਠੀਆਂ ਕਰਕੇ ਅਤੇ ਡੱਬੀਆਂ ਖੇਡਣੀਆਂ ਸ਼ੁਰੂ ਕਰ ਸਿਗਰਟਾਂ ਦੀਆਂ ਡੱਬੀਆਂ ਕੋਈ ਉੱਥੋਂ ਚੁੱਕ ਕੋਈ ਉੱਥੋਂ ਚੁੱਕ ਕੋਈ ਉੱਥੋਂ ਚੁੱਕ ਉਹਦੇ ਮੁਖਤਲਿਫ ਨੰਬਰ ਰੱਖੇ ਹੁੰਦੇ ਸੀ ਇਹ ਤਾਂ ਬਹੁਤੀ ਵੈਲਿਊ ਇਹਦੀ ਘੱਟ ਵੈਲਿਊ ਇਹਦੀ ਉਸ ਤੋਂ ਘੱਟ ਵੈਲਿਊ ਅਤੇ ਜਨਾਬ ਉਹਦੇ ਨਾਲ ਫਿਰ ਖਰੋਟ ਵੀ ਖੇਡਦੇ ਸੀ ਜਿਹੜੇ ਸੀ ਨਾ ਸਭ ਤੋਂ ਜਿਹੜਾ ਡਿਸਲਾਈਕ ਕੀਤਾ ਜਾਂਦਾ ਸੀ ਨਾ ਜਿਸ ਬੰਦੇ ਨੂੰ ਕਿਹਾ ਜਾਂਦਾ ਕਿ ਜਿਹੜੇ ਬਿਲਕੁਲ ਲਫੰਟਰ ਹੋ ਗਿਆ ਬਿਲਕੁਲ ਇਵਾਰਾ ਹੋ ਗਿਆ ਉਹਦੇ ਘਰ ਆ ਕੇ ਨਾ ਬੱਚੇ ਸ਼ਿਕਾਇਤ ਲਾਉਂਦੇ ਸੀ ਖਾਲਾ ਜੀ ਤੁਹਾਡਾ ਜਿਹੜਾ ਮੁੰਡਾ ਹੈ ਨਾ ਬਿੱਲੂ ਲੱਭਾ ਹੈ ਨਾ ਇਹ ਖਰੋਟ ਖੇਡਦਾ ਜੇ ਉਸ ਤੋਂ ਬਾਅਦ ਉਹਨਾਂ ਕਹਿੰਦੇ ਜੀ ਇਹ ਲਾਟੂ ਵੀ ਚਲਾ ਦਾ ਜੇ ਬੁਰਦਾ ਲਾ ਕੇ ਬੁਰਦਾ ਮਤਲਬ ਹੁੰਦੀ ਸੀ ਸ਼ਰਤ ਲਾ ਕੇ ਕਹਿੰਦੇ ਜੀ ਲਾਟੂ ਵੀ ਬੜੇ ਚਲਾਦੇ, ਮੁਕਾਬਲੇ ਕਰਦੇ ਜਾ ਕੇ, ਓਏ ਹੋਏ ਹੋਏ ਹੋਏ, ਬੜੀਆਂ ਬੜੀਆਂ ਗੇਮਾਂ, ਬੜੀਆਂ ਬੜੀਆਂ ਚੀਜ਼ਾਂ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ, ਬਲਕਿ 10-15 ਸਾਲ ਪਹਿਲੇ ਦੇ ਵੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ, ਮਗਰ ਕਿਉਂਕਿ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਸੀ, ਹਿਲਜੁਲ ਬਹੁਤੀ ਸੀ, ਇਸ ਵਾਸਤੇ ਬੱਚੇ ਜਿਹੜੇ ਸੀ ਉਹ ਸਿਹਤਯਾਬ ਵੀ ਰਹਿੰਦੇ ਸੀ ਅਤੇ ਜ਼ਿਆਦਾਤਰ ਖੁਸ਼ਮਾਸ਼ ਵੀ ਰਹਿੰਦੇ ਸੀ, ਉਹਨਾਂ ਦੀ ਸਿਹਤ ਵੀ ਠੀਕ ਰਹਿੰਦੀ ਸੀ, ਨੱਸ ਭੱਜ ਕਰਦੇ ਰਹਿੰਦੇ ਸੀ ਨਾ, ਫਿਰ ਮਾਂ ਕੋਲੋਂ ਫਿਰ ਅੱਬਾ ਜੀ ਕੋਲੋਂ ਕੁੱਟ ਵੀ ਪੈਂਦੀ ਸੀ, ਵੱਡੇ ਭਰਾ ਕੋਲੋਂ ਵੀ ਕੁੱਟ ਪੈਂਦੀ ਸੀ, ਐਵੇਂ 2-4 ਰੈਪਟੇ ਰੋਜ਼ ਦੇ ਖੁਰਾਕ ਦਾ ਹਿੱਸਾ ਹੁੰਦੇ ਸੀ। ਅਤੇ ਜਿਹੜਾ ਪੀ ਟੀ ਸਾਹਿਬ ਸਵੇਰੇ ਲੇਟ ਹੁੰਦਾ ਸੀ ਨਾ ਬੱਚਾ, ਉਹ ਪੀ ਟੀ ਸਾਹਿਬ ਲੈਬ ਦੇ ਉੱਤੇ ਖੜਾ ਕੀਤਾ ਹੁੰਦਾ ਸੀ, ਉੱਥੇ ਪਹਿਲੇ ਜਾਂਦੇ ਆ ਸਾਰੀ ਪਹਿਲੇ ਸਵੇਰੇ ਸਵੇਰੇ ਸਰਦੀਆਂ ਦੇ ਵਿੱਚ ਸਵੇਰੇ ਸਵੇਰੇ ਦੁੱਧ ਦੀ ਸੋਟੀ, ਓਏ ਹੋਏ ਹੋਏ ਹੋਏ, 2-3 ਵੱਕ ਕੇ ਛੱਡਰੀਆਂ ਉਹਨਾਂ ਨੇ ਲੇਟ ਗਏ ਹੋਏ ਆ। ਉਹ ਕਹਿੰਦੇ ਮੈਂ ਤਾਂ ਜਮਾਂਦਰੂ ਲੇਟ ਗਿਆ ਭਾਅ ਜੀ। ਖੈਰ ਗੱਲਾਂ ਬਾਤਾਂ ਆਪਾਂ ਬੜੀਆਂ ਕਰਨੀਆਂ ਨੇ ਤੁਹਾਡੇ ਨਾਲ, ਤੁਸੀਂ ਵੀ ਸਾਡੇ ਨਾਲ ਕਰਨੀਆਂ ਨੇ, ਮਗਰ ਤੁਸੀਂ ਆਓਗੇ ਫੇਸਬੁੱਕ ਦੇ ਉੱਤੇ ਅਤੇ ਨਾਲ ਹੀ ਸਾਡੇ ਨਾਲ ਗੱਲਬਾਤ ਕਰੋਗੇ, ਕਿਹਦੇ ਉੱਤੇ ਉਹ SMS ਕਰੋਗੇ, ਔਰ ਜਿਹਨੇ ਮੈਨੂੰ SMS ਕੀਤਾ ਉਹ ਮੈਂ ਟੱਡੀ ਮਾਰੋ ਅਤੇ ਪਛਾਣ ਲਿਆ ਦਵਾਂ, ਆਹ ਮੈਂ ਟੱਪੁਰ ਖਜਮਾ ਦੇ ਟਕਾਰ ਨਾ ਮਾਰਾਂ।
1: ਦੱਸਾਂ ਕਿ ਇਹ ਪੁਰਾਣੇ ਪੁਰਾਣੇ ਐਕਟਰ ਦੀ ਜਿਹੜੀ ਨੇ 2-4 ਰੂਹਾਂ ਮੇਰੇ ਇਰਦ ਗਿਰਦ ਹਰ ਵੇਲੇ ਫਿਰਦੀਆਂ ਰਹਿੰਦੀਆਂ ਨੇ, ਹਰ ਵੇਲੇ ਫਿਰਦੀਆਂ ਰਹਿੰਦੀਆਂ ਨੇ। ਮੈਂ ਕਹਿੰਦੀਆਂ ਨੇ ਵੀ ਮੈਂ ਤੇਰੇ 'ਚ ਦਾਖਲ ਹੋ ਕੇ ਰਹਿਣਾ, ਮੈਂ ਤੇਰੀ ਗੱਲਾਂ ਕਰਕੇ ਰਹਿਣੀਆਂ। ਤਾਂ ਫਿਰ ਮਨੋਬਰ ਤਰੀਫ ਦੀ ਗੱਲ ਆ ਗਈ ਅਤੇ ਮਨੋਬਰ ਤਰੀਫ ਦਾ ਡਾਇਲੋਗ ਵੀ ਮੇਰੇ ਕੋਲ ਮੌਜੂਦ ਹੈ, ਅਗਰ ਕਹੋ ਤਾਂ ਮੈਂ ਤੁਹਾਨੂੰ ਸੁਣਾ ਦੇਵਾਂ ਕੀ ਗੱਲ ਹੈ, ਸੁਣਾ ਦੇਵਾਂ ਨਾ, ਅਤੇ ਮਨੋਬਰ ਤਰੀਫ ਦੀ ਬਾਅਦ ਪ੍ਰੋਗਰਾਮ ਸ਼ਾਮਿਲ ਹੋਏਗੀ। ਬੜਾ ਮਜ਼ਾ ਆਏਗਾ, ਤੁਹਾਨੂੰ ਵੀ ਮਜ਼ਾ ਆਏਗਾ, ਮੈਨੂੰ ਵੀ ਮਜ਼ਾ ਆਏਗਾ, ਅਤੇ 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਤੁਹਾਡੇ ਵਾਸਤੇ ਇਹ ਬਿਹਤਰੀਨ ਪ੍ਰੋਗਰਾਮ ਜਿਹੜੇ ਨੇ ਪੇਸ਼ ਕੀਤੇ ਜਾਂਦੇ ਨੇ। ਕੀ ਖਿਆਲ ਹੈ ਜਨਾਬ, ਫਿਰ ਆਪਾਂ ਲਾ ਦਈਏ, ਫਿਰ ਲਾ ਦਈਏ ਮਨੋਬਰ ਤਰੀਫ ਦੀ ਆਵਾਜ਼ ਹੈ, ਲਓ ਫਿਰ ਇੰਤਜ਼ਾਰ ਕਰੋ।

ਲੋ ਜੀ ਮੁਹੰਮਦ ਸ਼ਹਜ਼ਾਦ ਦਾ ਸਾਡੇ ਪ੍ਰੋਗਰਾਮ ਦੇ ਵਿੱਚ ਪੈਗਾਮ ਪਹੁੰਚ ਗਈ ਉਹਨਾਂ ਨੇ ਕਿਹਾ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਬੜਾ ਚੰਗਾ ਲੱਗਦਾ ਪਿਆ ਜਿਹੜਾ ਤੁਸੀਂ ਨੂਰੀ ਆਇਆ ਨੂਰੀ ਯਾਰਾ ਸੁਣਾ ਦਿੱਤਾ ਨਾ ਪ੍ਰੋਗਰਾਮ ਦੇ ਸ਼ੁਰੂ ਤੋਂ ਯਕੀਨ ਕਰੋ ਔਰ ਸਾਡੇ ਦਿਲ ਦੀ ਧੜਕਣ ਵੱਧ ਗਈ ਹੈ ਉਹ ਬਿਲਕੁਲ ਠੀਕ ਹੋ ਗਿਆ ਸ਼ਹਜ਼ਾਦੇ ਮੁਹੰਮਦ ਸ਼ਹਜ਼ਾਦ ਸ਼ਹਜ਼ਾਦਾ ਹੈਗਾ ਉਸਤਾਦ ਜੀਰਾ ਸ਼ਹਜ਼ਾਦਾ ਹੈਗਾ ਮੁਹੰਮਦ ਹਨੀਫ ਡਰਾਈਵਰ ਸਾਡਾ ਭਰਾ ਬਿਲਕੁਲ 70-80-90-100-150 ਦੀ ਸਪੀਡ 'ਤੇ ਗੱਡੀ 'ਚ ਲਾਉਂਦਾ ਪਿਆ ਅਤੇ ਨਾਲ

0: ਅੱਲਾ ਛੱਡਣਾ ਤੇਰਾ ਨਹੀਂ ਮੈਂ ਪੱਲਾ ਕਿ ਪਜਤਾਂਕਣਾ ਦੁਰਖੱਲਾ ਕਿਉਂ ਇਹ ਝੂਠ ਬਾਤ ਹੈ ਤੇਰੀ ਉੱਚੀ ਜਾਤ ਹੈ ਤੇਰਾ ਕਿਉਂ ਕਮਜ਼ਾਤ ਹੈ ਕੌਣ ਕੋਠੇ ਤੇ ਮੈਂ ਕਿ ਮੇਰੀ ਇਹ ਤਿੰਨਾਂ ਮਾਸ਼ਿਆਂ ਦੀ ਮੁੰਦਰੀਏ ਅੱਜ ਤੇਰੇ ਪਿਓ ਨੇ ਮੇਰੇ ਕੋਲੋਂ 1000 ਰੁਪਇਆ ਬਿਆਨਾ ਮੰਗ ਲਿਆ
1: ਗੱਲ ਸੁਣ ਲੈ ਛੱਲਿਆ ਮੈਂ ਆਪਣੇ ਪਿਓ ਨੂੰ ਘਾਟਾ ਨਹੀਂ ਪਾ ਸਕਦੀ ਤੂੰ ਕਿਤੇ ਚੋਰੀ ਕਰ ਲੈ
0: ਠੀਕ ਹੈ ਤੂੰ ਆਪਣੇ ਪਿਓ ਨੂੰ ਘਾਟਾ ਨਹੀਂ ਪਾ ਸਕਦੀ ਤੇ ਉਹਨੂੰ ਪੱਠੇ ਪਾ ਦੇ ਚੋਰੀ ਮੈਂ ਕਰਾਂ
1: ਵਾਹ ਨੀਚ ਭਾਕੋ
0: ਤੂੰ ਕੀ ਚਾਹੁੰਦੀ ਮੈਂ ਸੰਨ ਚ ਮਾਰਿਆ ਜਾ ਅੰਦਰ ਮੇਰੀ ਸਿਰੀ ਫੇਰ ਦਿਨ ਬਾਹਰ ਮੇਰੇ ਖਰੌੜੇ ਤੜਪਦੇ ਆਉਣ ਇਹ ਮੇਰੇ ਕੋਲ ਨਹੀਂ ਹੋ ਸਕਦਾ ਮੈਂ ਰਾਜ ਖਲੋਵਾਂਗਾ ਤੇ ਆਣ ਜਾਣ ਵਾਲੇ ਲੁੱਟਾਂਗਾ ਤਾਂ ਕਿ ਮੇਰੇ ਤੋਂ ਕੋਈ ਮੁਸੀਬਤ ਆਵੇ ਤੇ ਮੈਂ ਨੱਸ ਭੱਜ ਵੀ ਸਕਾਂ
1: ਗੱਲ ਸੁਣ ਤੂੰ ਆਪਣਾ ਫਾਇਦਾ ਸੋਚ ਲਿਆ ਨਾ ਤੇ ਮੈਂ ਵੀ ਆਪਣੇ ਪਿਓ ਦਾ ਫਾਇਦਾ ਸੋਚ ਲਏ
0: ਬਸ ਫਿਰ ਠੀਕ ਹੈ ਕਿਸੇ ਰਾਤੀ ਰਾਜ ਖਲੋ ਕੇ ਕੌਣ ਕੋਠੇ ਤੇ ਕੰਮ ਵਿਖਾ ਦਿਆਂਗਾ
2: ਬੜੀ ਚ ਲਾ ਕੇ ਤੂੰ ਚਪਾਕੋ ਪਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਸ਼ਾਮਿਲ ਕਰਾਂਗੇ ਬੜਾ ਹੀ ਸੋਹਣਾ ਜਿਹਾ ਗਾਣਾ ਸੁਣਦੇ ਰਹੋ ਆਪਣੇ ਮੇਜ਼ਬਾਨ ਵਸੀਮ ਅਹਿਮਦ ਨਾਲ ਪ੍ਰੋਗਰਾਮ ਸੱਜਣ ਬੇਲੀ

ਜਾਂ ਦਿਲ ਦੇ ਛਿੜੇ ਤੈਨੂੰ ਵੇ ਦਿਲਦਾਰ ਜਾਣ ਕੇ ਵਰਮਣੇ ਫਿਰ ਮੰਗਦਾ ਤੁਹਾਡਾ ਆਪਣਾ ਪ੍ਰੋਗਰਾਮ ਸੋਚ ਤੁਹਾਡਾ ਆਪਣਾ ਬੇਸ ਬਾਰ ਵਸੀਬ ਹੈ ਮੈਂ ਤੁਹਾਡੇ ਨਾਲ ਨਾਲ ਸਾਰੇ ਸੋਚਣਾ ਅਤੇ ਬੇਲੀਆਂ ਅਤੇ ਭੈਣਾਂ ਅਤੇ ਭਰਾਵਾਂ ਨੂੰ ਆਪਾਂ ਕਹਾਂਗੇ ਕੀ ਕਹਾਂਗੇ ਆਪਾਂ ਕਹਾਂਗੇ ਜੀਆਂ ਨੂੰ ਕੀ ਹਾਲ ਚਾਲ ਆ ਵਧੀਆ ਵਧੀਆ ਸਭ ਕੁਝ ਵਧੀਆ ਜਦੋਂ ਸਭ ਕੁਝ ਵਧੀਆ ਤਾਂ ਫਿਰ ਗੁੱਸਾ ਕਾਹਦੇ ਤੋਂ ਗੁੱਸਾ ਨਹੀਂ ਕਰਨਾ ਹੈਗਾ ਜਨਾਬ ਕਹਿੰਦੇ ਕੁਝ ਗੁੱਸੇ ਰਹਿੰਦੇ ਕੁਝ ਲੋਕ ਐਵੇਂ ਛੋਟੀ ਛੋਟੀਆਂ ਗੱਲਾਂ ਤੋਂ ਗੁੱਸੇ ਕਰ ਲੈਂਦੇ ਨੇ ਅੱਛਾ ਕੁਝ ਲੋਕ ਜਿਹੜੇ ਸਾਨੂੰ ਬੜੇ ਚੰਗੇ ਲੱਗਦੇ ਨੇ ਜਿਹਨਾਂ ਨਾਲ ਜਿਹੜੇ ਸਾਡੇ ਦਿਲ ਦੇ ਵਿੱਚ ਵੱਸਦੇ ਨੇ ਉਹਨਾਂ ਨੂੰ ਅਗਰ ਜਦੋਂ ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ ਨਾ ਅਤੇ ਕੁਝ ਜਿਹਨੂੰ ਬੰਦਾ ਚੰਗਾ ਲੱਗਦਾ ਨਾ ਜਿਹੜਾ ਬੰਦਾ ਸਾਨੂੰ ਚੰਗਾ ਲੱਗਦਾ ਸਾਡਾ ਹਰ ਵੇਲੇ ਦਿਲ ਕਰਦਾ ਉਹਦੀ ਤਾਰੀਫ ਕਰੀਏ ਉਹਦੀ ਤਾਰੀਫ ਕਰੀਏ ਉਹਦੀ ਤਾਰੀਫ ਕਰੀਏ ਉਹ ਕੁਝ ਬੰਦੇ ਕੋਲ ਕਾਲੇ ਪੈ ਜਾਂਦੇ ਨੇ ਉਹ ਯਾਰ ਤੂੰ ਹਰ ਵੇਲੇ ਮੇਰੀਆਂ ਤਾਰੀਫਾਂ ਹੀ ਕਰਦਾ ਰਹਿੰਦਾ ਉਹ ਕੋਈ ਹੋਰ ਕੰਮ ਵੀ ਹੈਗਾ ਕਿ ਨਹੀਂ ਹੈਗਾ ਉਹ ਯਾਰ ਮੈਨੂੰ ਕੋਈ ਹੋਰ ਕੰਮ ਨਹੀਂ ਹੈਗਾ ਮੁਝੇ ਹਰ ਵਕਤ ਤੁਹਾਰੀ ਹੀ ਯਾਦ ਆਤੀ ਹੈ ਮੇਰੀ ਸਾਂਸੋਂ ਮੇ ਮੇਰੀ ਖਾਬੋ ਮੇਰੇ ਖਿਆਲੋਂ ਮੇ ਸਿਰਫ ਤੁਮ ਹੋ ਕਹਿੰਦਾ ਪਹੋਰੋਂ ਵੀ ਲੈ ਮੇਰੇ ਤੂੰ ਮੈਨੂੰ ਚਿੰਬੜ ਗਏ ਅੱਲਾ ਤੈਨੂੰ ਲਾਵੇ ਮੇਰੇ ਮਗਰੋਂ ਅਤੇ ਫਿਰ ਤੂੰ ਮੈਨੂੰ ਚਿੰਬੜ ਗਿਆ ਅਤੇ ਮੇਰੇ ਮਗਰੋਂ ਲੈ ਜਾ ਅਤੇ ਫਿਰ ਦੱਸਾਂ ਕਿ ਬੰਦੇ ਦਾ ਦਿਲ ਟੁੱਟ ਜਾਂਦਾ ਇਸ ਵਾਸਤੇ ਜਿਹੜਾ ਦਿਲ ਜਿਹੜਾ ਟੁੱਟਣਾ ਹੈ ਨਾ ਦਿਲ ਨੂੰ ਟੁੱਟਣ ਨਹੀਂ ਦੇਣਾ ਕਿਤੇ ਮਜ਼ਬੂਤ ਰਹਿਣਾ ਮਜ਼ਬੂਤ ਰਹਿਣਾ ਤਾਂ ਬਿਲਕੁਲ ਠੀਕ ਹੈ ਨਾ ਕਹਿੰਦੇ ਜਨਾਬ ਉਹ ਕਹਿੰਦਾ ਉਹ ਆਲਸੀਆ ਆਲਸੀਆ ਤੇਰੇ ਨਾ ਕੰਢ ਦੇ ਉੱਤੇ ਨਾ ਇੱਕ ਰੁੱਖ ਉੱਗ ਪਿਆ ਹੈ ਮੇਰੀ ਕੰਢ 'ਤੇ ਉਹ ਸੁੱਤਾ ਪੈਂਦਾ ਨਾ ਆਲਸੀਆ ਚਾਦਰ ਲਈ ਉੱਤੇ ਗਰਮੀ ਵੀ ਹੈ ਉਹਨੂੰ ਕੋਈ ਪਰਵਾਹ ਨਹੀਂ ਬੱਤੀ ਬੰਦ ਹੈ ਕੋਈ ਪਰਵਾਹ ਨਹੀਂ ਪੱਖਾ ਬੰਦ ਹੈ ਮੁੜਕਾ ਆਇਆ ਆ ਕੋਈ ਪਰਵਾਹ ਨਹੀਂ ਅਤੇ ਉਹ ਲੰਮਾ ਪਿਆ ਕਹਿੰਦਾ ਆਲਸੀਆ ਆਲਸੀਆ ਤੇਰੇ ਨਾ ਆਪਣਾ ਕੰਢ ਦੇ ਉੱਤੇ ਨਾ ਇੱਕ ਰੁੱਖ ਉੱਗ ਪਿਆ ਉਹ ਰੁੱਖ ਉੱਗ ਪਿਆ ਕਹਿੰਦਾ ਕੋਈ ਗੱਲ ਨਹੀਂ ਗਰਮੀ ਬੜੀ ਦੀ ਘੜੀ ਆਪਾਂ ਉਹਨਾਂ ਛਾਵੇਂ ਹੀ ਬਹਿ ਲਾਂਗੇ ਇਸ ਵਾਸਤੇ ਜਨਾਬ ਜਿਹਨਾਂ ਲੋਕਾਂ ਦੀ ਅਸੀਂ ਤਾਰੀਫ ਕਰਦੇ ਹਾਂ ਨਾ ਉਹਨਾਂ ਦੀ ਤਾਰੀਫ ਇੰਨੀ ਕੀ ਕਰਨੀ ਚਾਹੀਦੀ ਜਿਹੜੀ ਉਹਨੂੰ ਨਰਾਸ ਵੀ ਆ ਜਾਵੇ ਕਹਿੰਦੇ ਜਨਾਬ ਉਹਨੂੰ ਚੀਜ਼ ਉਹਨੀ ਚੀਜ਼ ਦੇਣੀ ਚਾਹੀਦੀ ਹੈ ਉਹਨੀ ਕੀ ਚੀਜ਼ ਦਾ ਇਸਤੇਮਾਲ ਕਰਦੇ ਜਿਹੜਾ ਬੰਦਾ ਪਛ ਜਾਵੇ ਕਹਿੰਦੇ ਤੈਨੂੰ ਪਛਦਾ ਨਹੀਂ ਹੈਗਾ ਕੁਝ ਲੋਕ ਉੱਧਰ ਕਹਿੰਦੇ ਤੈਨੂੰ ਇੱਜ਼ਤ ਰਾਸ ਨਹੀਂ ਆਉਂਦੀ ਉਹ ਤੈਨੂੰ ਸਾਡਾ ਪਿਆਰ ਪਛਦਾ ਨਹੀਂ ਵੀ ਹੈਗਾ ਇਸ ਵਾਰ ਤੂੰ ਸਾਡੇ ਸਿਰ ਦੇ ਚੜ੍ਹਦਾ ਹੋਵੇ ਕੁਝ ਲੋਕ ਉੱਡ ਉੱਡ ਕੇ ਪੈਂਦੇ ਗੁੱਸਾ ਕਰਦੇ ਨੇ ਅਤੇ ਥੋੜ੍ਹੀ ਜਿਹੀ ਗੱਲ ਕਹਿ ਦਿੰਦੇ ਥੋੜ੍ਹਾ ਜਿਹਾ ਛੇੜਨ ਦੀ ਜ਼ਰੂਰਤ ਹੈ ਅਤੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਉਹ ਇੱਕ ਬੰਦਾ ਹੁੰਦਾ ਸੀ ਸਾਡੇ ਮੁਹੱਲੇ 'ਚ ਉਹਨੇ ਨਾ ਉਹਦੀ ਛੇੜ ਹੁੰਦੀ ਸੀ ਇੱਕ ਉਹਨੂੰ ਲੋਕ ਉਹਨੂੰ ਛੇੜ ਦਿੰਦੇ ਸੀ ਉਹਨੂੰ ਕਹਿੰਦੇ ਸੀ ਮਿੱਠੇ ਚੌਲ ਹੈ ਪਤਾ ਨਹੀਂ ਕਿਉਂ ਛੇੜ ਦਿੰਦੇ ਸੀ ਉਹਨੂੰ ਔਰ ਕਿਉਂ ਛਿੜਦਾ ਸੀ ਅੱਛਾ ਉਹ ਭਾਈ ਸਾਹਿਬ ਨਾ ਤਾਂਬੇ ਦਾ ਕਮੰਡਲ ਲੈ ਕੇ ਨਾ ਅਤੇ ਦੁੱਧ ਚੁਆਉਣ ਵਾਸਤੇ ਆ ਗਿਆ ਦੁੱਧ ਚੁਆ ਕੇ ਦੁੱਧ ਲੈ ਕੇ ਜਾ ਰਿਹਾ ਅਤੇ ਪਿੱਛੋਂ ਕਿਸੇ ਨੇ ਕਹਿ ਦਿੱਤਾ ਉਹਨੇ ਉਹ ਭਾਈ ਉਹ ਮਿੱਠੇ ਚੌਲ ਯਕੀਨ ਕਰੋ ਦੁੱਧ ਭੜੇ ਭਰਿਆ ਆ ਕਮੰਡਲ ਉਹਨੇ ਉੱਥੇ ਰੋੜ ਦਿੱਤਾ ਇੱਟਾਂ ਚੁਗ ਲਈ ਆ ਪਿੱਛੇ ਨੱਸਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਨਾ ਜਿਹੜਾ ਚਿੜਨਾ ਬਿਲਕੁਲ ਤੁਸੀਂ ਬਿਲਕੁਲ ਨਹੀਂ ਚਿੜਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਬਿਲਕੁਲ ਨਹੀਂ ਛੇੜਾਂਗਾ ਅਤੇ ਤੁਸੀਂ ਬਿਲਕੁਲ ਨਹੀਂ ਚਿੜਨਾ ਕਿਉਂ ਮੁਜਦਾਦ ਇੱਦਾਂ ਹੀ ਹੈ ਨਾ ਇੱਦਾਂ ਛੇੜ ਜਿਹੜੀ ਹੈ ਨਾ ਛੇੜਖਾਨੀ ਇਹ ਨਾਂ ਨੂੰ ਰੱਖ ਲੈਂਦੇ ਨੇ ਲੋਕ ਇੱਕ ਦੂਸਰੇ ਦਾ ਦੂਸਰੇ ਬੰਦੇ ਨੂੰ ਉਹਦੀ ਚਿੜ ਚੜਨੀ ਸ਼ੁਰੂ ਹੋ ਜਾਂਦੀ ਕਿ ਮੈਨੂੰ ਇਹ ਕਿਉਂ ਛੇੜਦਾ ਮੈਨੂੰ ਕਿਉਂ ਛੇੜਦਾ ਚਿੜ ਚੜ੍ਹਦੀ ਪਈ ਹੈ ਨਾ ਚਿੜ ਚੜ੍ਹਦੀ ਤੁਹਾਨੂੰ ਵੀ ਚਿੜ ਚੜ੍ਹਦੀ ਹੈ ਮੈਂ ਤਾਂ ਨਹੀਂ ਛੇੜਦਾ ਪਿਆ ਠੀਕ ਹੈ ਨਾ ਇੱਦਾਂ ਹੀ ਆ ਇੱਦਾਂ ਹੀ ਆ ਤਾਂ ਫਿਰ ਇੱਦਾਂ ਤਾਂ ਇੱਦਾਂ ਹੀ ਸਹੀ ਓਕੇ ਜਨਾਬ ਵਰਮਰ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫਿਲਮ ਸਟੇਸ਼ਨ ਪੈਗਾਮ ਦੇ ਵਿੱਚ ਤੁਹਾਡੇ ਢੇਰ ਸਾਰੇ ਪੈਗਾਮ ਵੀ ਪਹੁੰਚਣ ਨੇ ਪੈਗਾਮ ਕਰਦੇ ਰਹੋ ਆਹ ਪੈਗਾਮ ਭੇਜਦੇ ਰਹੋ ਤੁਹਾਡੇ ਪੈਗਾਮ ਪਹੁੰਚਣਗੇ ਤਾਂ ਪ੍ਰੋਗਰਾਮ ਸੋਹਣਾ ਹੋਏਗਾ ਅਗਰ ਪੈਗਾਮ ਨਹੀਂ ਭੇਜੋਗੇ ਤਾਂ ਪ੍ਰੋਗਰਾਮ ਸੋਹਣਾ ਨਹੀਂ ਹੋਏਗਾ ਥੋੜ੍ਹੀ ਦੇਰ ਬਾਅਦ ਤੁਹਾਡੇ ਸਾਰੇ ਪੈਗਾਮ ਪ੍ਰੋਗਰਾਮ ਸ਼ਾਮਿਲ ਕਰਾਂਗੇ ਉਸਤਾਦ ਜੀਰੇ ਦਾ ਸਾਨੂੰ ਐਸ ਐਮ ਐਸ ਪਹੁੰਚਿਆ ਇਹਨਾਂ ਨੇ ਸਾਨੂੰ ਜਨਾਬ 4471 ਉੱਤੇ ਪੈਗਾਮ ਘੱਲਿਆ ਕਹਿੰਦੇ ਉਸਤਾਦ ਜੀਰਾ ਹਨੀਫ ਸ਼ਹਿਜ਼ਾਦ ਰਜ਼ਾ ਚੌਧਰੀ ਕੀ ਅੱਜ ਬਰਥਡੇ ਹੈ ਵਿਸ਼ ਕਰਦੇ ਕਿਆ ਬਾਤ ਹੈ ਆਈ ਉਸਤਾਦ ਜੀਰਾ ਹਨੀਫ ਸ਼ਹਿਜ਼ਾਦ ਰਜ਼ਾ ਚੌਧਰੀ ਅੱਛਾ ਹਨੀਫ ਡਰਾਈਵਰ ਸ਼ਹਿਜ਼ਾਦ ਅਤੇ ਰਜ਼ਾ ਚੌਧਰੀ ਕੀ ਅੱਜ ਬਰਥਡੇ ਹੈ ਵਿਸ਼ ਕਰਦੇ ਮਤਲਬ ਰਜ਼ਾ ਚੌਧਰੀ ਦੀ ਬਰਥਡੇ ਹੈਗੀ ਹੈ ਅਤੇ ਹਨੀਫ ਵੱਲੋਂ ਹਨੀਫ ਡਰਾਈਵਰ ਵੱਲੋਂ ਉਸਤਾਦ ਜੀਰੇ ਵੱਲੋਂ ਅਤੇ ਮੁਹੰਮਦ ਸ਼ਹਿਜ਼ਾਦ ਵੱਲੋਂ ਰਜ਼ਾ ਚੌਧਰੀ ਨੂੰ ਉਹਦੀ ਸਾਲਗਿਰਾਹ ਦੀ ਢੇਰ ਸਾਰੀ ਮੁਬਾਰਕਬਾਦ ਕਬੂਲ ਹੋਵੇ ਹੋਰ ਵਾਜੇ ਵਜਾਓ ਏ ਔਰ ਰਜ਼ਾ ਚੌਧਰੀ ਦੀ ਬਰਥਡੇ ਹੈਗੀ ਹੈ ਓਕੇ ਵਾਜੇ ਵੁਜੇ ਕੋਈ ਨਹੀਂ ਵਜੇ ਮਗਰ ਕੋਈ ਗੱਲ ਨਹੀਂ ਸਾਡੇ ਕੰਨਾਂ ਦੇ ਵਿੱਚ ਵਾਜੇ ਵੱਜ ਗਏ ਨੇ ਓਕੇ ਜਨਾਬ ਇਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਹੋਰ ਪੈਗਾਮ ਪਹੁੰਚੇ ਨੇ ਕੈਸਰਾ ਰੀ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਇਹਨਾਂ ਦਾ ਵੀ ਪੈਗਾਮ ਸਾਡੇ ਤੱਕ ਪਹੁੰਚਿਆ ਇਹਨਾਂ ਨੇ ਕਿਹਾ ਜੀ ਕਿਆ ਬਾਤ ਹੈ ਜਨਾਬ ਪ੍ਰੋਗਰਾਮ ਬੜਾ ਜ਼ਬਰਦਸਤ ਤੁਹਾਡੀ ਐਨਰਜੀ ਲੈਵਲ ਜਿਹੜਾ ਨਾ ਉਹ ਕਮਾਲ ਹੈ ਮਾਸ਼ਾਅੱਲਾ ਬੜੀ ਮਿਹਰਬਾਨੀ ਜਨਾਬ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਸਕਦੇ ਜੇ ਐਸ ਐਮ ਐਸ ਕਰ ਸਕਦੇ ਜੇ 1011 ਲਿਖੋ ਸਪੇਸ ਦਿਓ ਉਸ ਤੋਂ ਬਾਅਦ ਆਪਣਾ ਪੈਗਾਮ ਲਿਖ ਕੇ ਉਹਨੂੰ ਭੇਜ ਦਿਓ 4471 ਦੇ ਉੱਤੇ ਓਕੇ ਜਨਾਬ ਤੁਹਾਡੇ ਵਾਸਤੇ ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਮੇਰੇ ਕੋਲ ਮੌਜੂਦ ਹੈ ਉਹਨੂੰ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ ਉਸ ਤੋਂ ਬਾਅਦ ਵਧਾਂਗੇ ਅੱਗੇ ਵੇਲਾ ਦੱਸ ਦੇਵਾਂ 1:42 ਹੋ ਗਏ ਨੇ ਅਤੇ ਤੁਹਾਡਾ ਸਾਡਾ ਸਾਥ ਰਹੇਗਾ 3 ਵਜੇ ਤੋੜੀ ਪ੍ਰੋਗਰਾਮ ਛੱਡ ਕੇ ਆਓ ਪੈਰ ਦੀ ਮਿੱਟੀ ਨਾ ਛੱਡੀ ਸ਼ਹਿਜ਼ਾਦੇ
ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ ਵਰਮਨ ਐਫ ਐਮ ਪਾਕਿਸਤਾਨ ਦੇ ਲੋਟੇਸ਼ਨ ਤੋਂ। ਫਿਲਮ ਦਾ ਨਾਂ ਤੇ ਨਾ ਜੇ ਆਦੀ ਮੁਜਰਿਮ, ਆਪਣੇ ਜ਼ਮਾਨੇ ਦੀ ਇੱਕ ਮਸ਼ਹੂਰ ਫਿਲਮ ਤੇ ਆਵਾਜ਼ ਮੈਡਮ ਮਲਕਾ ਤੇਰਾ ਨੂਰ ਜਾਂ ਦੀ।

0: ਓਕੇ ਜੀ ਮਨੋਰ ਐਫ ਐਮ ਪਾਕਿਸਤਾਨ ਨੂੰ ਹੁਣ ਜੇ ਤੁਸੀਂ ਫਿਲਮ ਆਦੀ ਮੁਜਰਮ ਦਾ ਖੂਬਸੂਰਤ ਗੀਤ ਸੁਣਿਆ ਵਰਮਾ ਫਿਰ ਪਾਕਿਸਤਾਨ ਦੇ ਲਾਰਡ ਜੀ ਤੋਂ ਬਾਅਦ ਹੈਗੀ ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਸਾਰੇ ਪਿਆਰਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਇੱਕ ਵਾਰੀ ਫਿਰ ਮੈਂ ਸਲਾਮ ਪੇਸ਼ ਕਰਦਾ ਆਪਣੇ ਪ੍ਰੋਗਰਾਮ 'ਚ ਜੀਆਂ ਨੂੰ ਕਹਿੰਦਾ ਲੋ ਜਨਾਬ ਪੁਰਾਣੇ ਜ਼ਮਾਨੇ ਦੇ ਪੰਜਾਬ ਦੇ ਕਲਚਰ ਦੀ ਬਾਰੇ 'ਚ ਵੀ ਗੱਲਬਾਤ ਹੋ ਰਹੀ ਹੈ ਔਰ ਉਹਦੇ ਵਿੱਚ ਹੁੰਦਾ ਸੀ ਕਿ ਪਹਿਲੇ ਇਸ ਤਰ੍ਹਾਂ ਹੁੰਦਾ ਸੀ ਕਿ ਅੱਜ ਕੱਲ੍ਹ ਤਾਂ ਆ ਗਏ ਨੇ ਨਾ ਜਿੰਮ ਆ ਗਏ ਨੇ ਜਿਮਨੇਜ਼ੀਅਮ ਆ ਗਏ ਨੇ ਐਕਸਰਸਾਈਜ਼ ਕਰਨ ਵਾਸਤੇ ਬੱਚੇ ਜਿਹੜੇ ਨੇ ਉਹ ਜਿੰਮਾਂ ਦਾ ਰੁੱਖ ਕਰਦੇ ਨੇ ਜਿਮਨੇਜ਼ੀਅਮ ਦਾ ਰੁੱਖ ਕਰਦੇ ਨੇ ਉੱਥੇ ਜਾ ਕੇ ਐਕਸਰਸਾਈਜ਼ ਕਰਦੇ ਨੇ ਮਗਰ ਪੁਰਾਣੇ ਜ਼ਮਾਨੇ ਦੇ ਵਿੱਚ ਮਤਲਬ ਕੁਛ ਅਰਸਾ ਪਹਿਲੇ ਤੱਕ ਵੀ ਜਿਹੜੇ ਸੀ ਨਾ ਉਹ ਘੋਲ ਜਿਹੜੇ ਸੀ ਨਾ ਉਹਦੀ ਤਿਆਰੀ ਕਰਵਾਈ ਜਾਂਦੀ ਸੀ ਯਾਨੀ ਕੁਸ਼ਤੀਆਂ ਦੀ ਤਿਆਰੀ ਕਰਵਾਈ ਜਾਂਦੀ ਸੀ ਔਰ ਉਹਦੇ ਵਾਸਤੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਰਦਾਈਆਂ ਘੋੜ ਕੇ ਪੀਂਦੇ ਸੀ ਭਲਵਾਨ ਰੀ ਬੈਠੇ ਹੁੰਦੇ ਸੀ ਭਲਵਾਨ ਜੀ ਉਸਤਾਦ ਜੀ ਬੈਠੇ ਹੁੰਦੇ ਸੀ ਉਸਤਾਦ ਜੀ ਨੇ ਕਹਿਣਾ ਜਨਾਬ ਖਾੜੇ ਦੇ ਵਿੱਚ ਮਿੱਟੀ ਨੂੰ ਪਹਿਲੇ ਉਹਨਾਂ ਨੇ ਕਈ ਦੇ ਨਾਲ ਖੜਾ ਜਿਹੜਾ ਨਾ ਉਹਨੂੰ ਉਹਨਾਂ ਨੇ ਰਵਾਂ ਕਰਨਾ ਰੋਜ਼ ਉਸ ਪਹਿਲੇ ਖਾੜੇ ਦੇ ਉੱਤੇ ਖਾੜੇ ਦੇ ਨਾਲ ਹੀ ਸਾਈਡ ਦੇ ਉੱਤੇ ਸਰਦਾਈਆਂ ਬਦਾਮ ਸ਼ਦਾਮ ਘੁੱਟੇ ਜਾ ਰਹੇ ਹੁੰਦੇ ਸੀ ਭਲਵਾਨ ਸਾਹਿਬ ਬੈਠੇ ਹੁੰਦੇ ਸੀ ਨਾਲ ਉਸਤਾਦ ਜੀ ਵੱਡੇ ਭਲਵਾਨ ਜੀ ਬੈਠੇ ਹੋਏ ਨੇ ਸਿਰ 'ਤੇ ਪੱਗ ਵੀ ਬੰਨੀ ਹੋਈ ਹੈ ਅਤੇ ਉਸ ਤੋਂ ਬਾਅਦ ਕੁੰਡੀ ਡੰਡੇ ਵੱਡੇ ਕੁੰਡੇ ਦੇ ਵਿੱਚ ਡੰਡੇ ਦੇ ਨਾਲ ਸਰਦਾਈਆਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਅਤੇ ਉਸ ਤੋਂ ਬਾਅਦ ਮਿੱਟੀ ਦੇ ਪਿਆਲਿਆਂ 'ਚ ਭਰ ਭਰ ਕੇ ਉਹ ਪੀਤੀਆਂ ਜਾ ਰਹੀਆਂ ਨੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਮੁੰਡਿਆਂ ਤੱਕ ਵਰਜਿਸ਼ ਕਰਨ ਵਾਸਤੇ ਕੋਲ ਕਰਨ ਵਾਸਤੇ ਲੋਕ ਜਿਹੜੇ ਨੇ ਅਖਾੜੇ ਦੇ ਕੋਲ ਮੌਜੂਦ ਨੇ ਔਰ ਉਹਨਾਂ ਨੂੰ ਵੇਖਣ ਵਾਸਤੇ ਵੀ ਲੋਕ ਮੌਜੂਦ ਨੇ ਸ਼ਾਮ ਦਾ ਵੇਲਾ ਮਤਲਬ ਅਸਰ ਤੋਂ ਲੈ ਕੇ ਮਗਰਬ ਦੇ ਦਰਮਿਆਨ ਇਹ ਜਿਹੜੇ ਨੇ ਕੋਲ ਕੁਸ਼ਤੀਆਂ ਵਗੈਰਾ ਕੀਤੀਆਂ ਜਾਂਦੀਆਂ ਸੀ ਔਰ ਖਾਸ ਤੌਰ 'ਤੇ ਮੀਨਾਰੇ ਪਾਕਿਸਤਾਨ ਦੇ ਕੋਲ ਮੁਖਤਲਿਫ ਜਗ੍ਹਾ ਦੇ ਉੱਤੇ ਜਿਹੜੇ ਨੇ ਇਹਦੇ ਅਖਾੜੇ ਸਾਨੂੰ ਮਿਲਦੇ ਸੀ ਉੱਥੇ ਲੋਕ ਬੜੇ ਅੱਛੇ ਤਰੀਕੇ ਨਾਲ ਜਮ੍ਹਾਂ ਹੁੰਦੇ ਸੀ ਇੰਜੋਏ ਕਰਦੇ ਸੀ ਔਰ ਸਿਹਤਮੰਦ ਜ਼ਿੰਦਗੀ ਜਿਹੜੀ ਸੀ ਨਾ ਉਹਨਾਂ ਨੂੰ ਵੈਲਕਮ ਕਹਿੰਦੀ ਸੀ ਅਕਸਰ ਲੋਕ ਜਿਹੜੇ ਸੀ ਨਾ ਉਹ ਆਪਣੇ ਦਿਲ 'ਚ ਖੁਆਹੀ ਰੱਖਦੇ ਸੀ ਕਿ ਅਗਰ ਅਸੀਂ ਨਹੀਂ ਕੁਸ਼ਤੀ ਕਰ ਰਹੇ ਅਸੀਂ ਨਹੀਂ ਕੋਲ ਕਰ ਰਹੇ ਅਸੀਂ ਨਹੀਂ ਕੋਈ ਕਸਰਤ ਕਰ ਰਹੇ ਐਕਸਰਸਾਈਜ਼ ਕਰ ਰਹੇ ਠੀਕ ਹੈ ਨਾ ਵਰਜਿਸ਼ ਕਰ ਰਹੇ ਅਤੇ ਸਾਨੂੰ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਵੀ ਇਹੋ ਹੀ ਹੈ ਕਰਨੀ ਚਾਹੀਦੀ ਹੈ ਵਰਜਿਸ਼ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਵੀ ਕਹਿਣਾ ਚਾਹੀਦਾ ਕਿ ਐਕਸਰਸਾਈਜ਼ ਕਰੋ ਮਗਰ ਜ਼ਮਾਨੇ ਬਦਲ ਗਏ ਨੇ ਏਅਰ ਕੰਡੀਸ਼ਨ ਲੱਗੇ ਨੇ ਅੰਦਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਵਰਜਿਸ਼ਾਂ ਹੋ ਰਹੀਆਂ ਨੇ ਬੱਚੇ ਖਾ ਪੀ ਰਹੇ ਨੇ 39 ਪੀ ਰਹੇ ਨੇ ਐਕਸਰਸਾਈਜ਼ ਕਰ ਰਹੇ ਨੇ ਜਨਾਬ ਇਹ ਆਪਣੀ ਜਗ੍ਹਾ 'ਤੇ ਜ਼ਮਾਨਾ ਬਦਲਦਾ ਜ਼ਮਾਨੇ ਦੇ ਨਾਲ ਨਾਲ ਲੋਕਾਂ ਦੀ ਐਕਟੀਵਿਟੀਜ਼ ਵੀ ਬਦਲ ਜਾਂਦੀਆਂ ਨੇ ਤਰੀਕਾਕਾਰ ਵੀ ਬਦਲ ਜਾਂਦਾ ਜ਼ਿੰਦਗੀ ਗੁਜ਼ਾਰਨ ਦਾ ਮਗਰ ਜਿਹੜੇ ਰਵਾਇਤਾਂ ਨੇ ਉਹਨਾਂ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਜ਼ਰੂਰ ਕਾਇਮ ਰੱਖੋ ਅਤੇ ਉਹਨਾਂ ਦੇ ਨਾਲ ਨਾਲ ਚੱਲਦੇ ਰਹੋ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਖੂਬਸੂਰਤ ਰਵਾਇਤਾਂ ਦਾ ਜ਼ਿਕਰ ਵੀ ਕਰਦੇ ਹਾਂ ਕੁਝ ਕਹਾਣੀਆਂ ਚਿੜੀਆਂ ਜਿਹੜੀਆਂ ਚਿੜੀਆਂ ਦੇ ਬਾਰੇ 'ਚ ਅਸੀਂ ਗੱਲ ਕੀਤੀ ਸੀ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿ ਉਹ ਕਹਿੰਦਾ ਕਿ ਵੇ ਚਿੜੀਆ ਤੂੰ ਉਸ ਗਲੀ ਨਾ ਜਾ ਉਸ ਗਲੀ ਦੇ ਜੱਟ ਬੁਰੇ ਤੈਨੂੰ ਲੈਂਦੇ ਫਾਈਆਂ ਪਾ ਅਤੇ ਜਿਹੜਾ ਵਾਪਸ ਆਉਂਦਾ ਆ ਕੇ ਕਹਿੰਦਾ ਨੀ ਚਿੜੀਏ ਮੈਂ ਜੀਵਦਾ ਮੈਂ ਜਾਗਦਾ ਮੈਂ ਠੰਡਾ ਪਾਣੀ ਪੀਵਦਾ ਮੈਂ ਮੁੜ ਘਰਾਂ ਨੂੰ ਆਵਦਾ ਤੂੰ ਬੱਚਿਆਂ ਕੋਲ ਲੈ ਜਾ ਅਤੇ ਗੱਲ ਇੰਨੀ ਹੈਗੀ ਹੈ ਕਿ ਇਹ ਜਿਹੜੀਆਂ ਖੂਬਸੂਰਤ ਚੀਜ਼ਾਂ ਸੀ ਚਿੜੀਆਂ ਸਾਡੇ ਘਰਾਂ ਦੇ ਵਿੱਚ ਨਜ਼ਰ ਆਉਂਦੀਆਂ ਸੀ ਔਰ ਉਹਦੇ ਨਾਲ ਨਾਲ ਚਿੜੀਆਂ ਅਤੇ ਕੁੜੀਆਂ ਨੂੰ ਵੀ ਇੱਕ ਦੂਸਰੇ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ ਕਿ ਚਿੜੀਆਂ ਜਿਹੜੀਆਂ ਹੁੰਦੀਆਂ ਨੇ ਥੋੜ੍ਹੀ ਦੇਰ ਵਾਸਤੇ ਸਾਨੂੰ ਨਜ਼ਰ ਆਉਂਦੀਆਂ ਨੇ ਕੁੜੀਆਂ ਵੀ ਘਰ ਦੇ ਵਿੱਚ ਪੈਦਾ ਹੁੰਦੀਆਂ ਨੇ ਬੱਚੀਆਂ ਮਾਸ਼ਾਅੱਲਾ ਦੀਆਂ ਔਰ ਉਸ ਤੋਂ ਬਾਅਦ ਉਹ ਆਪਣੇ ਸ਼ਾਦੀ ਹੋ ਜਾਂਦੀ ਆਪਣੇ ਘਰਾਂ 'ਚ ਚਲੀਆਂ ਜਾਂਦੀਆਂ ਨੇ ਅਤੇ ਚਿੜੀਆਂ ਵੀ ਜਦੋਂ ਉੱਡ ਜਾਂਦੀਆਂ ਨੇ ਅਤੇ ਚਿੜੀਆਂ ਦਾ ਚੰਬਾ ਸਾਡਾ ਚਿੜੀਆਂ ਦਾ ਚੰਬਾ ਹੋ ਬੜੀਆਂ ਲੰਮੀਆਂ ਚੋੜੀਆਂ ਸਟੋਰੀਆਂ ਨੇ ਬੜੀਆਂ ਲੰਮੀਆਂ ਚੋੜੀਆਂ ਗੱਲਾਂ ਨੇ ਅਤੇ ਅਸੀਂ ਸਾਡਾ ਚਿੜੀਆਂ ਦੇ ਚੰਬਾ ਬਾਬੂ ਲਾਸਾ ਉੜ ਜਾਣਾ ਅਤੇ ਕੁਝ ਦਿਲ ਉਦਾਸ ਹੋ ਜਾਂਦਾ ਹੈ ਕੁਝ ਇਹਨਾਂ ਚੀਜ਼ਾਂ ਨੂੰ ਵੇਖ ਕੇ ਚਿੜੀਆਂ ਨੂੰ ਵੇਖ ਕੇ ਆਈਆਂ ਖਾਧਾ ਪੀਤਾ ਉਸ ਤੋਂ ਬਾਅਦ ਉੜ ਗਈਆਂ ਫੁਰ ਕਰਕੇ ਉੜ ਗਈਆਂ ਇੱਧਰ ਚਲੀਆਂ ਗਈਆਂ ਉੱਧਰ ਚਲੀਆਂ ਗਈਆਂ ਅਤੇ ਜ਼ਿੰਦਗੀ ਇਹਦਾ ਹੀ ਨਾਂ ਹੈ ਕਿ ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਓਬਜ਼ਰਵ ਕਰਦੇ ਰਹਾਂਗੇ ਵੇਖਦੇ ਰਹਾਂਗੇ ਇਹਨਾਂ ਦੇ ਨਾਲ ਜੁੜੇ ਰਹਾਂਗੇ ਆਪਣੀਆਂ ਰਵਾਇਤਾਂ ਦੇ ਨਾਲ ਜੁੜੇ ਰਹਾਂਗੇ ਅਤੇ ਸਾਡਾ ਦਿਲ ਸਕੂਨ ਵੀ ਮਹਿਸੂਸ ਕਰੇਗਾ ਅਤੇ ਸਕੂਨ ਦੇ ਨਾਲ ਨਾਲ ਸਾਨੂੰ ਆਪਣੀਆਂ ਜਿਹੜੀਆਂ ਪੁਰਾਣਾ ਖੂਬਸੂਰਤ ਮਾਜ਼ੀ ਹੈ ਉਹ ਵੀ ਸਾਨੂੰ ਹਮੇਸ਼ਾ ਯਾਦ ਰਹੇਗਾ ਅਤੇ ਗੱਲ ਇੰਨੀ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਅਗਰ ਅਸੀਂ ਜੁੜੇ ਰਹਾਂਗੇ ਅਤੇ ਆਪਣੇ ਕਲਚਰ ਦੇ ਨਾਲ ਜੁੜੇ ਰਹਾਂਗੇ ਆਪਣੇ ਕਲਚਰ ਦੇ ਨਾਲ ਜੁੜੇ ਰਹਾਂਗੇ ਅਤੇ ਆਪਣੇ ਆਪ ਦੇ ਨਾਲ ਜੁੜੇ ਰਹਾਂਗੇ ਗੱਲ ਕੀਤੀ ਸੀ ਅਸੀਂ ਕੁਝ ਚਿੜੀਆਂ ਦੀ ਕੁਝ ਉਹਦੇ ਨਾਲ ਨਾਲ ਬਚਪਨ ਦੇ ਜ਼ਮਾਨੇ ਦੀ ਅਤੇ ਬਚਪਨ ਦੇ ਯਾਰਾਂ ਦੋਸਤਾਂ ਦੀ ਅਤੇ ਬਚਪਨ ਦੇ ਜ਼ਮਾਨਿਆਂ ਦੇ ਨਾਲ ਨਾਲ ਅਗਰ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕ ਸਾਡੇ ਪ੍ਰੋਗਰਾਮ ਸੁਣਦੇ ਪਏ ਨੇ ਉਹਨਾਂ ਦੇ ਪਸੰਦ ਦੇ ਕਲਿਪਸ ਵੀ ਪ੍ਰੋਗਰਾਮ ਦੇ ਸ਼ਾਮਿਲ ਹੈ ਇੱਕ ਹੋਰ ਖੂਬਸੂਰਤ ਕਲਿਪ ਤੁਹਾਡੇ ਵਾਸਤੇ ਮੈਂ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗਾ ਇਹਨੂੰ ਸੁਣੋ ਔਰ ਸਾਨੂੰ ਦੱਸੋ ਕਿ ਕਿਹਦੀ ਕਿਹਦੀ ਆਵਾਜ਼ ਹੈ ਕੋਈ ਇੱਕ ਆਵਾਜ਼ ਵੀ ਅਗਰ ਤੁਸੀਂ ਪਛਾਣ ਲਓ ਤਾਂ ਕਿਆ ਬਾਤ ਹੈ ਮਜ਼ਾ ਆ ਜਾਏਗਾ ਵਿਹਲਾ ਦੱਸ ਦਵਾਂ 1:55 ਮਿੰਟ ਹੋ ਗਏ ਨੇ ਅਤੇ ਇਹ ਕਲਿਪ ਤੁਹਾਡੇ ਵਾਸਤੇ ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ
1: ਅਸੀਂ ਜਗੀਰ ਦੇ ਪੁਰਾਣੇ ਮੁਨਸਿਫ ਹੋਣ ਦੀ ਹਸੀਅਤ 'ਚ ਪੁੱਛਣਾ ਚਾਹੁੰਦੇ ਹਾਂ ਸਾਡੇ ਇਲਾਕੇ ਦੇ ਪੁਰਾਣੇ ਬਹਾਦਰ ਨੇ ਪੇਟੀ ਤੇ ਲਾਈ ਪਰ ਪੱਗ ਕਿਉਂ ਲਾਈ
2: ਪੱਗ ਇਸ ਲਈ ਲਾਈ ਹੈ ਇਸ ਜਗੀਰ ਦੇ ਨਵੇਂ ਬਹਾਦਰ ਨਾਲ ਵਾਅਦਾ ਕੀਤਾ ਸੀ ਜੇ ਸਾਨੂੰ ਜਿੱਤ ਗਿਆ ਤੇ ਸਾਡੇ ਸਿਰ ਦੀ ਪੱਗ ਵੀ ਇਹਦਾ ਹੀ ਹੱਕ ਹੈ
1: ਜਵਾਨਾ ਤੂੰ ਸਾਡੇ ਇਲਾਕੇ 'ਚ ਕਿਹੜੇ ਬਹਾਦਰ ਦਾ ਪੁੱਤਰ ਹੈ
2: ਮੈਂ ਵਿਆਹ
3: ਪਿਓ ਦਾ ਨਾਂ ਪੁੱਛੇ।
2: ਉਹ ਰਾਜਪੂਤ ਇੰਨਾ ਵੱਡਾ ਬਹਾਦਰ ਸੀ, ਮਾਂ ਕਹਿੰਦੀ ਸੀ ਮੈਦਾਨ ਜਿੱਤੇ ਉਹਦਾ ਨਾਂ ਦੱਸਾਂਗੀ।
3: ਪਰ ਸਾਡੀ ਜਗੀਰ ਵਿੱਚ ਹਾਸ਼ਮ ਬਹਾਦਰ ਕੋਲੋਂ ਵੱਡਾ ਮੁੱਦਤ ਹੋਈ ਕੋਈ ਰਾਜਪੂਤ ਪੈਦਾ ਹੀ ਨਹੀਂ ਹੋਇਆ, ਫਿਰ ਤੂੰ ਕਿਹਦਾ ਪੁੱਤਰ ਏ?
2: ਰੱਬ ਦੇ ਵਾਸਤੇ ਛੇਤੀ ਨਾਲ ਲੜਾਈ ਦਾ ਹੁਕਮ ਦਿਓ। ਜਿਹੜਾ ਸਵਾਲ ਤੁਸੀਂ ਮੇਰੇ ਤੇ ਪੈ ਕਰਦੇ ਹੋ, ਉਹ ਹੀ ਸਵਾਲ ਮੈਦਾਨ ਜਿੱਤਣ ਦੇ ਬਾਅਦ ਮੈਂ ਆਪਣੀ ਮਾਂ ਅੱਗੇ ਕਰਨਾ। ਤੁਹਾਨੂੰ ਕੀ ਪਤਾ ਹੋਵੇ ਪਿਓ ਦਾ ਨਾਂ ਪੁੱਛਣ ਲਈ ਸੀਨੇ 'ਚ ਕਿੰਨੀਆਂ ਗਾਗਾਂ ਲੱਗੀਆਂ ਹੋਈਆਂ ਨੇ।
4: ਇਜਾਜ਼ਤ ਦਿਓ ਸਰਕਾਰ, ਇਹਨੇ ਤੇ ਆਪਣੇ ਪਿਓ ਦਾ ਨਾਂ ਪੁੱਛਣ ਲਈ ਲੜਨਾ ਤੇ ਅਸਾਂ ਆਪਣੇ ਪਿਓ ਦਾਦੇ ਦਾ ਨਾਂ ਰੋਸ਼ਨ ਰੱਖਣ ਲਈ ਇਹ ਜੰਗ ਲੜਨੀ ਹੈ।
3: ਇਜਾਜ਼ਤ ਹੈ।

0: ਚਲੋ ਜਨਾਬ ਉਸਾ ਜੀਰੇ ਰਾਂ ਦਾ ਪੈਗਾਮ ਪਹੁੰਚਿਆ ਔਰ ਇਹਨਾਂ ਦੇ ਨਾਲ ਨਾਲ ਜਨਾਬ ਇਹਨਾਂ ਕੋਲ ਮੌਜੂਦ ਹੈਗੇ ਨੇ ਮੁਹੰਮਦ ਸ਼ਹਿਜ਼ਾਦ ਤੇ ਕਰਮਦਾਦ ਅਬਦੁਲ ਮੀਦ ਨੂੰ ਵੀ ਇਹਨਾਂ ਨੇ ਸਲਾਮ ਘੱਲਿਆ ਫਰੂਕਾਬਾਦ ਵਾਲੇ ਨੂੰ ਮਰਮਲਾ ਵਿਭਾਗ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਭਾਂਜੀ ਕੀ ਹਾਲ ਹੈ ਭਾਂਜੀ ਭਾਂਜੀ ਤੁਹਾਡੇ ਪੈਗਾਮ ਪਹੁੰਚ ਗਏ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ ਫਿਰ ਨਾ ਕਹਿੰਦਾ ਮੈਂ ਦੱਸਿਆ ਨਹੀਂ ਸੀ ਤੁਹਾਡੇ ਪੈਗਾਮ ਪਹੁੰਚ ਗਏ ਜਨਾਬ ਫੇਸਬੁੱਕ 'ਤੇ ਪੈਗਾਮ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗਿਆ ਫੇਸਬੁੱਕ 'ਤੇ ਪੈਗਾਮ ਘੱਲਣ ਦਾ ਤਰੀਕਾ ਬੜਾ ਆਸਾਨ ਜੇ www.facebook.com/fm11 ਲਾਹੌਰ 'ਤੇ ਤੁਹਾਡੇ ਪੈਗਾਮ ਪ੍ਰੋਗਰਾਮ ਸ਼ਾਮਿਲ ਕਰਨ ਲੱਗਾ ਮੇਰੇ ਨਾਲ ਮੌਜੂਦ ਹੈਗੇ ਨੇ ਜਨਾਬ ਮਗਰ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਪ੍ਰੋਗਰਾਮ ਨੂੰ ਕਿੰਨੇ ਕਿੰਨੇ ਲਾਈਕ ਕੀਤਾ ਹੈ ਪ੍ਰੋਗਰਾਮ ਨੂੰ ਜਨਾਬ ਮੁਹੰਮਦ ਹਫੀਜ਼ ਰਹਿਮਾਨ ਭੱਕਰ ਤੋਂ ਲਾਈਕ ਕਰਦੇ ਪਏ ਨੇ ਰਹਿਮਾਨ ਖਾਂ ਭੱਕਰ ਤੋਂ ਇਰਫਾਨ ਖਾਂ ਮੋਹਾਨਾ ਮੋਹਾਨਾ ਓਕੇ ਜੀ ਇਰਫਾਨ ਖਾਨ ਮੋਹਾਨਾ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨਾਜ਼ ਨੂਰ ਹਸਨ ਮਾਰੀ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਔਰ ਖਾਲਿਦ ਮਲਿਕ ਨੇ ਨਜ਼ੀਰ ਖੋਸੋ ਨੇ ਐਮਜਾਜ਼ ਅਲੀ ਨੇ ਅਬਦੁਲ ਰਹਿਮਾਨ ਨੇ ਰਿਆਜ਼ ਭੱਟੀ ਨੇ ਅਹਮਦੁੱਲਾ ਮਲਾ ਖੇਲ ਨੇ ਅਸ਼ਫਾਕ ਅਲੀ ਨੇ ਮਨਾਜ਼ਰ ਮਹਿਮੂਦ ਅਮਰਜ਼ਾ ਚੌਧਰੀ ਬੜੀ ਮਿਹਰਬਾਨੀ ਜਨਾਬ ਇਹਦੇ ਨਾਲ ਨਾਲ ਲੁਮਨਾ ਮਹਿਮੂਦ ਸਾਹਿਬਾ ਸਾਡੇ ਪ੍ਰੋਗਰਾਮ ਸ਼ਾਮਿਲ ਹੋਈਆਂ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਉਸਮਾਨ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਗੁਲ ਯਾਸੀਨ ਨਾਜ਼ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਕਿਆ ਬਾਤ ਹੈ ਜਨਾਬ ਅਤੇ ਤੁਹਾਡੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਸ਼ੁਰੂ ਕਰੀਏ ਅਤੇ ਵੇਲਾ ਦੱਸ ਦਈਏ 1:57 ਹੋ ਗਏ ਨੇ 2 ਵਜੇ ਅਸੀਂ ਖਬਰਾਂ ਵੱਲ ਵਧਣਾ ਅਤੇ ਸਭ ਤੋਂ ਪਹਿਲੇ ਜਨਾਬ ਸਾਡੇ ਪ੍ਰੋਗਰਾਮ ਦੇ 'ਚ ਪੈਗਾਮ ਪਹੁੰਚ ਗਿਆ ਜਨਾਬ ਕਿਹਨਾਂ ਦਾ ਮੇਰੇ ਕੋਲ ਤੁਹਾਡੇ ਕਮੈਂਟ ਪਹੁੰਚ ਗਏ ਨੇ ਲੁਬਨਾ ਮਹਿਮੂਦ ਸਾਹਿਬ ਕਹਿੰਦੇ ਨੇ ਗੁੱਡ ਮੋਰਨਿੰਗ ਅਸਲਾਮ ਵਾਲੇਕਮ ਵਾਲੇਕੁਮ ਸਲਾਮ ਲੁਬਨਾ ਮਹਿਮੂਦ ਜੀ ਬੜੀ ਮਿਹਰਬਾਨੀ ਪ੍ਰੋਗਰਾਮ ਨੂੰ ਸੁਣਨ ਦਾ ਅਤੇ ਪ੍ਰੋਗਰਾਮ ਨੂੰ ਗੁੱਡ ਆਫਟਰਨੂਨ ਹੋ ਗਈ ਹੁੰਦਾ ਠੀਕ ਹੋ ਗਿਆ ਜੀ ਅਤੇ ਲੁਬਨਾ ਮਹਿਮੂਦ ਸਾਹਿਬਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਜੀ ਅਸ਼ਫਾਕ ਅਲੀ ਜੀਓ ਸ਼ਹਿਜ਼ਾਦਾ ਅਸ਼ਫਾਕ ਅਲੀ ਸ਼ਹਿਜ਼ਾਦਾ ਜੀਓ ਇਰਫਾਨ ਖਾਨ ਮੋਹਾਨਾ ਨੇ ਮੈਨੂੰ ਪਹਿਲੀ ਵਾਰੀ ਪ੍ਰੋਗਰਾਮ 'ਚ ਕਾਲ ਕੀਤੀ ਮੈਸੇਜ ਕੀਤਾ ਮਤਲਬ ਕਮੈਂਟ ਕੀਤਾ ਕਿ ਇਹਨਾਂ ਨੇ ਕਿਹਾ ਜੀ ਕਿ ਨਾਈਸ ਸ਼ੋ ਬੜੀ ਮਿਹਰਬਾਨੀ ਜਨਾਬ ਇਰਫਾਨ ਖਾਨ ਅੱਗੇ ਤੋਂ ਵੀ ਮੇਰੇ ਪ੍ਰੋਗਰਾਮ 'ਚ ਜ਼ਰੂਰ ਕਾਲ ਕਰਨਾ ਅਗਰ ਮੈਂ ਭੁੱਲ ਗਿਆ ਅਤੇ ਜੇ ਪਹਿਲੇ ਵੀ ਕੀਤਾ ਤਾਂ ਬਿਲਕੁਲ ਠੀਕ ਹੋ ਗਿਆ ਮੈਂ ਜਾਦ ਅਲੀ ਸ਼ਰਕਪੁਰ ਸ਼ਰੀਫ ਤੋਂ ਸਲਾਮ ਵਾਲੇਕੁਮ ਵਾਲੇਕੁਮ ਸਲਾਮ ਉਸਮਾਨ ਅਲੀ ਸਲਾਮ ਆਰ ਜੇ ਵਸੀਮ ਸਾਹਿਬ ਖੁਦਾ ਦਾ ਵਾਸਤਾ ਛੁੱਟੀ ਨਾ ਕਰਿਆ ਕਰੋ ਅਸੀਂ ਲੱਭਦੇ ਰਹਿੰਦੇ ਹਾਂ ਤੈਨੂੰ ਤੇ ਵਿਚਾਰ ਲਿਆ ਦੇਵਾਂ ਓਏ ਉਸਮਾਨ ਅਲੀ ਇੱਥੇ ਰੁਕ ਜਾਏ ਇੰਨਾ ਪੈਰਾਂ ਦੀ ਮਿੱਟੀ ਨਾ ਛੱਡੀ ਤੇਰਾ ਨਾਮ ਮੈਂ ਪ੍ਰੋਗਰਾਮ 'ਚ ਸ਼ਾਮਿਲ ਕਰ ਲਿਆ
1: ਓਕੇ
0: ਨਜ਼ੀਰ ਖੋਸੋ ਸੋਮਤਪੁਰ ਬਲੋਚਿਸਤਾਨ ਤੋਂ ਅਮ੍ਰਿਤਾ ਚੌਧਰੀ ਅਸਲਾਮ ਵਾਲੇਕੁਮ ਪਾਕਿਸਤਾਨ ਵੈਲਕਮ ਟੂ ਦਾ ਸ਼ੋ ਡੀਅਰ ਸਵੀਟ ਆਰ ਜੇ ਕੀ ਕੈਸੇ ਹੋ ਉਮੀਦ ਕਰਦਾ ਵਾਂ ਅਤੇ ਤੁਸੀਂ ਖਰੀਅਤ ਨਾਲ ਹੋਵੋਗੇ ਅੱਲਾ ਪਾਕਿਸਤਾਨ ਵੱਲੋਂ ਦੁਆ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਸ਼ਾਦ ਰਹੋ ਅਤੇ ਆਬਾਦ ਰਹੋ ਠੀਕ ਹੋ ਗਈ ਅਜੇ ਨਾਮ ਜ਼ਿੰਦਗੀ ਬਰ ਕਾਮਯਾਬੀਆਂ ਅਤੇ ਕਾਮਰਾਨੀਆਂ ਬੜੀ ਮਿਹਰਬਾਨੀ ਜਨਾਬ ਅਮ੍ਰਿਤਾ ਚੌਧਰੀ ਐਡੀਆਂ ਲੰਬੀਆਂ ਦੁਆਵਾਂ ਐਡੀਆਂ ਲੰਬੀਆਂ ਦੁਆਵਾਂ ਸਾਰੀਆਂ ਦੁਆਵਾਂ ਵਾਸਤੇ ਆਮੀਨ ਬੜੀ ਮਿਹਰਬਾਨੀ ਮੇਰੇ ਭਰਾ ਦੀ ਅਮ੍ਰਿਤਾ ਚੌਧਰੀ ਕਿਆ ਬਾਤ ਹੈ ਅਮ੍ਰਿਤਾ ਚੌਧਰੀ ਨੇ ਜਨਾਬ ਇੱਕ ਮੇਰਾ ਮਸ਼ਵਰਾ ਹੈਗਾ ਅਮ੍ਰਿਤਾ ਚੌਧਰੀ ਤੁਸੀਂ ਨਾ ਮਾਸ਼ਾਅੱਲਾ ਬੜੇ ਅੱਛੇ ਨੇ ਬੜਾ ਪਿਆਰ ਕਰਦੇ ਜੇ ਤੁਸੀਂ ਦੁਆਵਾਂ ਕਰਨ ਵਾਲੇ ਵੀ ਬਣ ਜਾਓ ਅਮ੍ਰਿਤਾ ਚੌਧਰੀ ਦੁਆਵਾਂ ਕਰਵਾਉਣ ਵਾਲਾ ਬੰਦਾ ਆ ਜਾਓ ਅਮ੍ਰਿਤਾ ਚੌਧਰੀ ਬੜੀ ਮਿਹਰਬਾਨੀ ਯਾਰ ਕੋਈ ਦਮਸ਼ਮ ਵੀ ਕਰ ਦਿਓ ਕੋਈ ਫੂਕ ਵੀ ਮਾਰ ਦਿਓ ਉਸਮਾਨ ਅਲੀ ਬਾਈ ਦੀ ਵੇ ਸ਼ੋ ਗੋਇੰਗ ਗ੍ਰੇਟ ਐਜ਼ ਆਲਵੇਜ਼ ਬੜਾ ਖੁਸ਼ ਰੱਖੇ ਭਾਗ ਲੱਗੇ ਰਹਿਣ ਭਲਾ ਹੋਵੇ ਉਸਮਾਨ ਅਲੀ ਬੜੀ ਮਿਹਰਬਾਨੀ ਭਾਈ ਮੇਰੇ ਭਾਈ ਬੜੀ ਮਿਹਰਬਾਨੀ ਜਨਾਬ ਅਮ੍ਰਿਤਾ ਚੌਧਰੀ ਸਲਾਮ ਅਲੈਕਮ ਕਿਆ ਹਾਲ ਹੈ ਬਿਲਕੁਲ ਠੀਕ ਹੈ ਅਬਦੁਲਰਮਾਨ ਕਿਆ ਬਾਤ ਹੈ ਜਨਾਬ ਦਿਲ ਮੇਰੇ ਕਦਮਾਂ 'ਚ ਦਿਲ ਰੱਖ ਦਿੱਤਾ ਮੇਰੇ ਹੱਥਾਂ 'ਚ ਦਿਲ ਵੜ ਕੇ ਮੇਰੇ ਕੋਲ ਆ ਗਏ ਨੇ ਅਮਜਾਦ ਅਲੀ ਵੈਲਕਮ ਖੁਸ਼ ਆਮਦੀਦ ਬੜੀ ਮਿਹਰਬਾਨੀ ਜਨਾਬ ਲੋ ਜੀ ਗੱਲਾਂ ਬਾਤਾਂ ਆਪਾਂ ਕਰ ਲਈਆਂ ਬੜੀਆਂ ਮਨਜ਼ੂਰ ਹੁਸੈਨ ਫਰੋਮ ਫੈਸਲਾਬਾਦ ਅਸਲਾਮ ਵਾਲੇਕਮ ਹਮੇਸ਼ਾ ਖੁਸ਼ ਰਹੋ ਮਨਜ਼ੂਰ ਹੁਸੈਨ ਮੇਰਾ ਭਰਾ ਮਨਜ਼ੂਰ ਹੁਸੈਨ ਅਨਸਾਰੀ ਸ਼ਹਿਜ਼ਾਦਾ ਖਬਰਾਂ
2: 2 ਵਜੇ ਹੈ ਅਸਲਾਮ ਵਾਲੇਕਮ ਇਹ ਰੇਡੀਓ ਪਾਕਿਸਤਾਨ ਹੈ ਮੁਹੰਮਦ ਅਨੀਸ ਸੇ ਖਬਰੇ ਸੁਣੀਏ ਪਹਿਲੇ ਅਹਿਮ ਖਬਰੋਂ ਕਾ ਖੁਲਾਸਾ وزیر اعظم نے کہا ہے کہ پاکستان جمعے کے روز جنیوا میں امریکہ اور ایران کے درمیان تاریخی امن معاہدے کی تقریب کی میزبانی کرے گا عالمی رہنماؤں نے امریکہ اور ایران کے درمیان معاہدے تک پہنچنے میں پاکستان اور دیگر ممالک کے کردار کو سراہا ہے پاک فضائیہ کا تربیتی طیارہ آج معمول کی تربیتی پرواز کے دوران مردان کے قریب حادثے کا شکار ہو گیا اور پاکستان نے خصوصی اقتصادی زونز کی ترقی کے لیے ایک نیا لائحہ عمل ترتیب دیا ہے
1: Hi, this is FM 101.
3: आप सुन रहे हैं FM 101. Follow us on social media, Twitter and Instagram, FM 101 PBC. Follow us on Facebook, FM 101 Channel Pakistan, FM 101 Hits FM.
4: This is FM 101.
3: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
5: For latest news headlines, after every 1 hour, tune in to FM 101, the channel of Radio Pakistan. Radio Pakistan.
0: ख्वाहिश जाहिर की थी मोहम्मद शहजाद रने मोहम्मद शहजाद मेरा भरा बड़ा चंगा भरा मेरा क्या बात है जनाब तो जनाब हम गलबात करते हैं दोबारा मैसेज वाल कमेंट वाल चलते हैं मनाजर मंजूर हुसैन अंसारी जी फैसलाबाद तो की हाल चाल है मेरे भरा का वधिया ਆਪਾਂ ਤੁਹਾਡਾ ਨਾਲ ਪ੍ਰੋਗਰਾਮ ਸ਼ਾਮਿਲ ਕੀਤਾ ਕਿ ਬੜਾ ਮੇਰਾ ਦਿਲ ਖੁਸ਼ ਹੋ ਗਿਆ ਹਮੇਸ਼ਾ ਖੁਸ਼ ਰਹੋ ਮਨਜ਼ੂਰ ਹੁਸੈਨ ਅਨਸਾਰੀ ਜੀ ਪਹਿਲੀ ਵਾਰੀ ਤੁਹਾਡੀ ਕਾਲ ਮੈਨੂੰ ਲੱਗਦਾ ਮੇਰੇ ਤੱਕ ਪਹੁੰਚੀ ਹੈਗੀ ਆ ਆਪਾਂ ਤੁਹਾਡੀ ਕਾਲ ਨੂੰ ਸੁਣ ਕੇ ਬੜੇ ਖੁਸ਼ ਹੋ ਗਿਆ ਥੈਂਕ ਯੂ ਵੈਰੀ ਮੱਚ ਹਮਦੁੱਲਾ ਮਲਖ ਜ਼ਰੂਰਤ ਦੀ ਚੀਜ਼ ਜਦੋਂ ਜ਼ਰੂਰਤ ਤੋਂ ਜ਼ਿਆਦਾ ਮਿਲੇ ਤੋ ਗੈਰ ਜ਼ਰੂਰੀ ਹੋ ਜਾਂਦੀ ਹੈ ਹਮਦੁੱਲਾ ਮਲਖ ਕਿਆ ਆਵਾਜ਼ ਹੈ ਯਾਰ ਤੁਮ ਤੋ ਕਮਾਲ ਕਰਦੇ ਹੋ ਤੇ ਵੋ ਖੁਸ਼ ਹੈ ਵੋ ਤੁਹਾਡੀ ਮੈਸੇਜ ਆਤਾ ਹੈ ਤੁਹਾਡੀ ਬਾਤ ਆਤੀ ਹੈ ਹਮਾਰਾ ਦਿਲ ਖੁਸ਼ ਹੋ ਜਾਂਦਾ ਹੈ ਮੈਂ ਕਿਆ ਕਰੂੰ ਮੈਂ ਕਿੱਧਰ ਜਾਊਂ ਮੈਂ ਕਿਸ ਕੋ ਖਾਊਂ ਮੈਂ ਕਿਆ ਕਰੂੰ ਮੈਂ ਕਿੱਧਰ ਜਾਊਂ ਮੈਨੂੰ ਪਤਾ ਹੈ ਮੈਂ ਕਿੱਧਰ ਜਾਊਂ ਤੁਮ ਮੁਝ ਕੋ ਹਰ ਦਫਾ ਐਸੇ ਮੈਸੇਜ ਕਰਦੇ ਹੋ ਮੇਰਾ ਦਿਲ ਖੁਸ਼ ਹੋ ਜਾਂਦਾ ਹੈ ਓਕੇ ਰਿਆਜ਼ ਬਟੀ ਫਰੋਮ ਸ਼ਦਰੀਅਲ ਲੋਰੋ ਸਰ ਜੀ ਸਲਾਮ ਅਲੈਕਮ ਮਾਸ਼ਾ ਅੱਲਾਹ ਤੁਹਾਡਾ ਸ਼ੋਅ ਸ਼ਾਨਦਾਰ ਹੁੰਦਾ ਬੱਲੇ ਬੱਲੇ ਅਰਜੇ ਵਸੀਮ ਭਾਈ ਓ ਕਿਆ ਬਾਤ ਹੈ ਰਿਆਜ਼ ਬਟੀ ਓ ਮੇਰਾ ਭਰਾ ਸ਼ਹਿਜ਼ਾਦਾ ਰਿਹਾਨਾ ਖਾਨ ਬੱਕਰ ਰਿਹਾਨਾ ਖਾਨ ਬੱਕਰ ਤੋਂ ਰਿਹਾਨਾ ਖਾਨ ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਤੁਹਾਡਾ ਮੈਸੇਜ ਮੇਰੇ ਪ੍ਰੋਗਰਾਮ ਤੱਕ ਪਹੁੰਚਿਆ ਰਿਹਾਨਾ ਖਾਨ ਤੁਹਾਨੂੰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਇਹਨੂੰ ਕਹਿੰਦਾ ਵੈਲਕਮ ਐਂਡ ਵੈਲਕਮ ਹਮ ਆਪਕਾ ਆਪਣੇ ਪ੍ਰੋਗਰਾਮ ਮੈਂ ਖੁਸ਼ ਆਮਦੇਦ ਕਹਿੰਦੇ ਹੈ ਰਿਹਾਨਾ ਖਾਨ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦਾ ਪਸੰਦ ਕਰਨ ਦਾ ਔਰ ਆਪਕਾ ਮੈਸੇਜ ਜੋ ਹੈ ਵੋ ਮੁਝੇ ਬਹੁਤ ਅੱਛਾ ਲੱਗਾ ਆਇੰਦਾ ਵੀ ਆਪਨੇ ਮੇਰੇ ਪ੍ਰੋਗਰਾਮ ਮੈਂ ਕਾਲ ਕਰਨੀ ਹੈ ਔਰ ਮੇਰੇ ਮੁਝੇ ਮੈਸੇਜ ਵੀ ਕਰਨਾ ਔਰ ਪ੍ਰੋਗਰਾਮ ਕੇ ਬਾਰੇ ਮੈਂ ਬਤਾਨਾ ਕਿ ਆਪਕੋ ਕੈਸਾ ਲੱਗਾ ਨਜ਼ੀਰ ਖੋਸੋ ਜ਼ਬਤਪੁਰ ਬਲੋਚਿਸਤਾਨ ਸੋ ਮੁਹੰਮਦ ਹਫੀਜ਼ ਰਹਿਮਾਨ ਬੱਕਰ ਤੋਂ ਇਦਗਰ ਜਨੂਬੀ ਬੱਕਰ ਤੇ ਮੁਹੰਮਦ ਹਫੀਜ਼ ਰਹਿਮਾਨ ਹਬੀਬ ਮਲਕ ਖਲੀਲ ਮਲਕ ਅਲੀ ਰਹਿਮਾਨ ਮੁਲਤਾਨ ਸਿੰਘ ਗੁਲੀਆ ਸਿੰਘ ਵੈਲਕਮ ਟੂ ਦ ਸ਼ੋ ਪ੍ਰੋਗਰਾਮ ਬਿਹਤਰੀਨ ਹੈ ਕਿਆ ਬਾਤ ਹੈ ਨਜ਼ੀਰ ਖੋਸੋ ਆਹਿਸਤਾ ਆਹਿਸਤਾ ਇਨਸਾਨ ਦੂਸਰੋ ਕੋ ਕਾਇਲ ਕਰਨਾ ਛੋੜ ਦੇਤਾ ਹੈ ਸ਼ਾਇਦ ਹਮੇ ਸਮਝ ਆ ਜਾਤੀ ਹੈ ਕਿਸ ਕੀ ਕਿਤਨੀ ਪਰਵਾਹ ਕਰਨੀ ਹੈ ਕਿਸ ਸੇ ਕਿਤਨੀ ਉਮੀਦ ਰੱਖਣੀ ਹੈ ਕਿਸ ਸੇ ਕਿਤਨਾ ਫਾਸਲਾ ਰੱਖਣਾ ਹੈ ਜ਼ਿੰਦਗੀ ਸਭ ਸਿਖਾ ਦਿੱਤੀ ਹੈ ਕਿਆ ਬਾਤ ਹੈ ਨਜ਼ੀਰ ਖੋਸੋ ਕਿਆ ਖੂਬਸੂਰਤ ਗੱਲਾਂ ਕੀਤੀਆਂ ਨੇ ਕਹਿੰਦੇ ਨੇ ਕਿ ਵੇਲਾ ਜਿਹੜਾ ਨਾ ਵਕਤ ਜਿਹੜਾ ਨਾ ਉਹ ਸਭ ਤੋਂ ਵੱਡਾ ਉਸਤਾਦ ਹੈ ਵਕਤ ਸਭ ਕੁਝ ਸਾਨੂੰ ਸਿਖਾ ਦਿੰਦਾ ਅਮਜਾਦ ਅਲੀ ਕਹਿੰਦੇ ਨੇ ਜੀ ਆਇਆਂ ਨੂੰ ਮੇਰਾ ਭਰਾ ਸ਼ਹਿਜ਼ਾਦਾ ਅਮਜਾਦ ਅਲੀ ਹੈਪੀ ਬਰਥਡੇ ਟੂ ਐਮ ਰਜ਼ਾ ਚੌਧਰੀ ਅਮਰਜ਼ਾ ਚੌਧਰੀ ਇਕੱਲੀ ਇਕੱਲੀ ਇਕੱਲੇ ਇਕੱਲੇ ਸਾਲਗਿਰਾ ਮਨਾਉਂਦੇ ਪਏ ਜੇ ਅਤੇ ਸਾਲਗਿਰਾ ਦੇ ਵਿੱਚ ਸਾਨੂੰ ਕੇਕ ਕੋਈ ਨਹੀਂ ਖਵਾਇਆ ਤੁਸ ਦਾਦੇ ਅਮਜਾਦ ਅਲੀ ਨੇ ਕਿਹਾ ਜੀ ਕੀ ਕਿਹਾ ਜੀ ਹੈਪੀ ਬਰਥਡੇ ਅਮਰਜ਼ਾ ਚੌਧਰੀ ਅਤੇ ਬੈਸਟ ਵਿਸ਼ਿਜ਼ ਖੁਸ਼ ਆਮਦੇਦ ਸ਼ਮਸੀ ਰੇਡੀਓ ਲਿਸਨਰਸ ਕਲੱਬ ਰਿਆਜ਼ ਬੱਟੀ ਰਮਜ਼ਾਨ ਗੁੱਜਰ ਵਾਜੀਵਾ ਚਲੋ ਅਰਜ ਵਸੀਮ ਭਾਈ ਠੀਕ ਹੋ ਗਿਆ ਉਸ ਤੋਂ ਬਾਅਦ ਅਮਜਾਦ ਅਲੀ ਦੇ ਢੇਰ ਸਾਰੇ ਪੈਗਾਮ ਨੇ ਔਰ ਰਜ਼ਾ ਚੌਧਰੀ ਦੇ ਪੈਗਾਮ ਆ ਗਏ ਨੇ ਰਜ਼ਾ ਚੌਧਰੀ ਕਹਿੰਦੇ ਨੇ ਆਪ ਸਭ ਲਿਸਨਰਸ ਦਾ ਬਹੁਤ ਬਹੁਤ ਸ਼ੁਕਰੀਆ ਮੁਝੇ ਸਾਲਗਿਰਾ ਵਿਸ਼ ਕਰਨੇ ਕਾ ਠੀਕ ਹੋ ਗਿਆ ਜੀ ਔਰ ਰਜ਼ਾ ਚੌਧਰੀ ਕਹਿੰਦੇ ਨੇ ਸ਼ੁਕਰੀਆ ਉਸਤਾਦ ਜੀ ਰਸ਼ਦਾ ਸਾਹਿਬ ਰੱਬ ਤੋਂ ਤੁਸੀਂ ਆਪਣੇ ਕਮੈਂਟ ਦੀਆਂ ਗੱਲਾਂ ਕਰ ਸਕਦੇ ਜੇ ਸਾਡੇ ਨਾਲ ਬਹਿ ਸਕਦੇ ਜੇ ਬਹਿ ਕੇ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਫਰੋਲ ਸਕਦੇ ਜੇ ਅਤੇ ਸਾਨੂੰ SMS ਮਿਲੇ ਆ ਜਨਾਬ ਕਿਹਦਾ SMS ਮਿਲੇ ਆ SMS ਮਿਲੇ ਆ MI ਉਸਮਾਨ SHO ਅੱਛਾ ਨਹੀਂ SHO ਨਹੀਂ ਮੈਂ ਡਰ ਗਿਆ ਐਮ ਉਸਮਾਨ ਨਾ ਮੇਰਾ ਤਰਾ ਕੱਢੋ ਯਾਰ SHO ਲਿਖ ਕੇ ਭੇਜਦਾ ਸ਼ੋ SHOWW ਵੀ ਪਾ ਦੇਣਾ ਸੀ ਮੇਰਾ ਤਰਾ ਦਾ ਨਿਕਲਦਾ ਆਈ ਉਸਮਾਨ ਸ਼ੋ ਅੱਛਾ ਹੈ ਕੋਈ ਅਤਾਲਾ ਕਾ ਗਾਣਾ ਆਏ ਹਾਏ ਹਾਏ ਉਸਮਾਨ ਤੁਸੀਂ ਕਿੱਥੋਂ ਸਾਨੂੰ ਮੈਸੇਜ ਕੀਤਾ ਇਹ ਵੀ ਤਾਂ ਦੱਸਣਾ ਸੀ ਨਾ ਫਿਰ ਤਾਂ ਅਸੀਂ ਤੁਹਾਡੀ ਪਸੰਦ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਮਗਰ ਐਡੀ ਕਿਹੜੀ ਗੱਲ ਹੈ ਉਹ ਪ੍ਰੋਗਰਾਮ ਤੁਹਾਡੇ ਭਰਾ ਦਾ ਹੋਵੇ ਅਤੇ ਤੁਹਾਡੀ ਪਸੰਦ ਦਾ ਗਾਣਾ ਨਾ ਚੱਲੇ ਇਹ ਕਿਸ ਤਰ੍ਹਾਂ ਹੋ ਸਕਦਾ ਏ ਉਸਮਾਨ ਅਲੀ ਦੀ ਪਸੰਦ ਉਹ ਤਾਂ ਅਲੈਸਾ ਖੇਲਵੀ ਦੀ ਆਵਾਜ਼ ਸੁਣਦੇ 101 FM پاکستان اپنے میزبان وسیم احمد نال ویلا ہو گئے جو 2:06

0: ਉਸਮਾਨ ਅਲੀ ਬੜੀ ਭੈੜੀ ਗੱਲ ਹੈ ਜਨਾਬ, ਉਧਰੋਂ ਖਤ ਲਿਖਦਾ ਤੇ ਉਧਰੋਂ ਤੋਂ ਖਤ ਪਾੜ ਦਿੰਦਾ, ਇਸ ਤਰ੍ਹਾਂ ਨਹੀਂ ਚੱਲਣਾ, ਇੰਜਨ ਨਹੀਂ ਹੁੰਦਾ ਓਏ, ਇੱਥੇ ਇੰਜਨ ਨਹੀਂ ਹੁੰਦਾ, ਖਤ ਲਿਖ ਕੇ ਤੇ ਰੱਖੀ ਜਾ ਰੱਖੀ ਜਾ ਰੱਖੀ ਜਾ ਰੱਖੀ ਜਾ, ਜਦੋਂ ਢੇਰ ਸਾਰੇ ਹੋ ਜਾਣਗੇ ਨਾ ਉਦੋਂ ਉਹਨਾਂ ਨੂੰ ਰੱਖ ਕੇ ਨਾ ਕੀ ਕਰੀ, ਉਹਨਾਂ ਨੂੰ ਸੀਨੇ ਨਾਲ ਲਾ ਕੇ ਨਾ ਹਲਕਾ ਹਲਕਾ ਰੋਦਾ ਰਹੀ। ਮਰਮਰੇ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਸੁਣਦੇ ਰਹੋ ਆਪਣੇ ਮੇਜ਼ਬਾਨ ਦੇ ਨਾਲ ਪ੍ਰੋਗਰਾਮ ਸੱਜਣ ਬੇਲੀ, ਸਿਰਫ ਮਰਮਰੇ ਫੇਮ ਪਾਕਿਸਤਾਨ ਦੇ ਲੋਡੇਸ਼ਨ ਤੋਂ।
1: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ?
0: ਲੋ ਜਨਾਬ, ਪ੍ਰੋਗਰਾਮ ਦੇ ਵਿੱਚ ਤੁਹਾਡੇ ਕੁਝ ਹੋਰ ਪੈਗਾਮ ਪਹੁੰਚੇ ਨੇ, ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰ ਲਈਏ। ਅਤੇ ਗੈਸਟ ਸਾਡੇ ਪ੍ਰੋਗਰਾਮ ਸ਼ਾਮਿਲ ਨੇ, ਕਹਿੰਦੀਆਂ ਨੇ ਜੀ ਕਿਆ ਬਾਤ ਹੈ ਜਨਾਬ, ਤੁਸੀਂ ਕੀ ਖਾ ਕੇ ਆਏ ਜੇ, ਕੋਈ ਕਾਂ ਖਾ ਕੇ ਆਏ ਜੇ, ਇੰਨਾ ਲੰਮਾ ਬੋਲਦੇ ਪਏ ਜੇ। ਲੋ ਕਰ ਲਓ ਗੱਲ ਜਨਾਬ, ਅਗਰ ਅਸੀਂ ਬੋਲਦੇ ਹਾਂ ਤਾਂ ਫਿਰ ਤੁਸੀਂ ਕਹਿੰਦੇ ਜੇ ਕਿਉਂ ਬੋਲਦੇ, ਜੇ ਮੈਂ ਨਹੀਂ ਬੋਲਦਾ ਤਾਂ ਕਹਿੰਦੇ ਜੀ ਕਿਉਂ ਨਹੀਂ ਬੋਲਦਾ, ਕਿਆ ਕਰੂੰ ਮੈਂ, ਕਿੱਧਰ ਜਾਊਂ ਮੈਂ, ਕਿਸ ਕੋ ਖਾਊਂ। ਔਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਪ੍ਰੋਗਰਾਮ ਬਹੁਤ ਹੀ ਜ਼ਬਰਦਸਤ, ਮੈਨੂੰ ਬੜਾ ਮਜ਼ਾ ਆ ਰਿਹਾ, ਅਤੇ ਯਕੀਨ ਕਰੋ ਇੰਨਾ ਮਜ਼ਾ ਆ ਰਿਹਾ, ਇੰਨਾ ਮਜ਼ਾ ਆ ਰਿਹਾ ਕਿ ਮੈਨੂੰ ਪ੍ਰੋਗਰਾਮ ਸੁਣ ਸੁਣ ਕੇ ਹੱਸ ਹੱਸ ਕੇ ਮੈਨੂੰ ਭੁੱਖ ਲੱਗ ਗਈ ਹੈ। ਕਿਆ ਬਾਤ ਹੈ ਜਨਾਬ, ਕਹਿੰਦੇ ਮੈਨੂੰ ਭੁੱਖ ਲੱਗੀ ਹੈ, ਮੈਨੂੰ ਭੁੱਖ ਲੱਗੀ ਹੈ, ਕਹਿੰਦੇ ਤੈਨੂੰ ਭੁੱਖ ਲੱਗੀ ਹੈ, ਮੈਨੂੰ ਕੁਝ ਖਾਣ ਨੂੰ ਦੇ, ਕਹਿੰਦੇ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਗਾ, ਤੂੰ ਭੁੱਖ ਨੂੰ ਲੱਗ ਜਾ। ਕਿਉਂ ਬਾਬਾ ਸ਼ਹਿਜ਼ਾਦ, ਬਾਬਾ ਸ਼ਹਿਜ਼ਾਦ ਨੂੰ ਭੁੱਖ ਲੱਗੀ ਹੈ, ਭੁੱਖ ਨਾਲ ਲੱਗ ਜਾ ਤੂੰ ਭਾਅ ਜੀ। ਸੁਣਦੇ ਰਹੋ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਪ੍ਰੋਗਰਾਮ, ਤੁਹਾਡਾ ਮੰਨਿਆ ਪਰਮੰਨਿਆ ਸੱਜਣ ਬੇਲੀ, ਸੂਫੀ ਦੁਆ। ਔਰ ਇਹਨਾਂ ਨੇ ਸਾਨੂੰ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ ਪੂਰਾ ਨਾਂ, ਖੈਰ ਤੁਹਾਡਾ ਕੋਈ ਕਮੈਂਟ ਅਗਰ ਆਇਆ ਹੋਏਗਾ ਤਾਂ ਮੈਂ ਉਹਨੂੰ ਪੜ੍ਹ ਲਵਾਂਗਾ, ਤਾਂ ਕਿ ਤੁਹਾਡੇ ਨਾਂ ਦਾ ਸਹੀ ਤਰ੍ਹਾਂ ਸਾਨੂੰ ਪਤਾ ਲੱਗ ਸਕੇ। ਅਤੇ ਮੁਹੰਮਦ ਹਫੀਜ਼ੁਰ ਰਹਿਮਾਨ ਪੱਕਰ ਤੋਂ, ਰਹਿਮਾਨ ਖਾਨ ਪੱਕਰ ਤੋਂ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਲੁਮਨਾ ਮਹਿਮੂਦ ਜੀ, ਗੁਲ ਯਾਸੀਨ ਨਾਜ਼, ਅਤੇ ਜਨਾਬ ਕੁਝ ਹੋਰ ਤੁਹਾਡੇ ਪੈਗਾਮ ਨੇ, ਇਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰ ਲਈਏ। ਅਸ਼ਫਾਕ ਖਾਨ ਸਾਡੇ ਪ੍ਰੋਗਰਾਮ ਸ਼ਾਮਿਲ ਨੇ, ਉਸਮਾਨ ਅਲੀ ਔਰ ਅਬਦੁਲਰਹਿਮਾਨ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਇਹਦੇ ਨਾਲ ਨਾਲ ਨਈਮ ਅੰਜਮ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਐਮਜਾਜ਼ ਅਲੀ, ਰਿਆਜ਼ ਭੱਟੀ, ਢੇਰ ਸਾਰੇ ਪੈਗਾਮ, ਅਤੇ ਰਦਾ ਚੌਧਰੀ ਦੇ ਢੇਰ ਸਾਰੇ ਪੈਗਾਮ। ਸ਼ੁਕਰੀਆ ਉਸਤਾਦ ਜੀਰੇ ਨੂੰ ਵੀ ਇਹਨਾਂ ਨੇ ਸ਼ੁਕਰੀਆ ਘੱਲਿਆ, ਅਤੇ ਅਸੀਂ ਜਿਨ੍ਹਾਂ ਨੇ ਤੁਹਾਡੀ ਸਾਲਗਿਰਾਹ ਦਾ ਕੀ ਕਹਿੰਦੇ ਨੇ ਐਲਾਨ ਕੀਤਾ, ਠੀਕ ਹੈ ਨਾ, ਉਹਦਾ ਕੋਈ ਸ਼ੁਕਰੀਆ ਸ਼ਕਰੀਆ ਨਹੀਂ। ਹੋਏ ਹੋਏ ਹੋਏ, ਐਸਰੇ ਹੁੰਦਾ ਜਨਾਬ, ਐਸਰੇ ਹੁੰਦਾ ਆਪਣੀ ਯਾਰੀ, ਇੰਜਨਾ ਕਰਿਆ ਕਰ ਰੜੇ ਆ, ਇੰਜਨਾ ਕਰਿਆ ਕਰ। ਲੋ ਜਨਾਬ, ਗੱਲਬਾਤ ਹੋ ਰਹੀ ਸੀ ਸਾਡੇ ਕੁਝ ਬਚਪਨ ਦੀ ਗੱਲਾਂ ਦੀ, ਅਤੇ ਬਚਪਨ ਦੇ ਵਿੱਚ ਜਿਹੜਾ ਦੱਸਾਂ ਕੀ ਹੁੰਦਾ ਸੀ, ਬਚਪਨ ਦੇ ਵਿੱਚ ਸਾਨੂੰ ਨਾ ਕੁਝ ਮਜ਼ੇਦਾਰ ਕਿਸਮ ਦੀਆਂ ਚੀਜ਼ਾਂ ਵੀ ਖਾਣ ਨੂੰ ਲੱਭਦੀਆਂ ਸੀ ਪੁਰਾਣੇ ਜ਼ਮਾਨੇ ਦੀਆਂ, ਪੰਜਾਬ ਦੇ ਕਲਚਰ 'ਚ ਹੁਣ ਵੀ ਮੌਜੂਦ ਨੇ। ਹੁਣ ਵੀ ਅਸੀਂ ਕਿਸੇ ਮੇਲੇ ਠੇਲੇ 'ਚ ਚਲੇ ਜਾਈਏ ਨਾ, ਅਤੇ ਮੇਲਿਆਂ ਠੇਲਿਆਂ ਦੇ ਵਿੱਚ ਸਾਨੂੰ ਚੀਜ਼ਾਂ ਮਿਲ ਜਾਂਦੀਆਂ ਨੇ, ਜਿਵੇਂ ਕਿ ਗੱਟਾ ਮਿਲ ਜਾਂਦਾ। ਹੁਣ ਤੁਸੀਂ ਕਹੋ ਕਿ ਗੱਟਾ ਕੀ ਹੁੰਦਾ ਜਨਾਬ? ਬਿਲਕੁਲ ਹੁੰਦਾ ਨਾ, ਹੁੰਦਾ ਨਾ ਗੱਟਾ, ਉਹ ਇੱਕ ਮੋਟਾ ਜਿਹਾ ਵਾਂਸ ਹੁੰਦਾ ਉਹਦੇ ਕੋਲ, ਲੱਕੜੀ ਦਾ ਗੋਲ ਜਿਹਾ, ਮਤਲਬ ਵਾਂਸ ਨੁਮਾ ਚੀਜ਼ ਹੁੰਦੀ ਹੈ, ਉਹਦੇ ਉੱਤੇ ਉਹਨੇ ਇੱਕ ਸਖਤ ਕਿਸਮ ਦੀ ਨਾ ਲੀਕੁਡ, ਜਿਹੜਾ ਨਾ ਲੀਕੁਡ ਤਾਂ ਨਹੀਂ ਕਿਹਾ ਜਾ ਸਕਦਾ, ਪੇਸਟ ਹੁੰਦੀ ਹੈ, ਉਹਨੂੰ ਉਹਦੇ 'ਤੇ ਲਪੇਟਿਆ ਹੁੰਦਾ, ਮਤਲਬ ਗੱਟੇ ਨੂੰ, ਔਰ ਉਹਦੇ 'ਚ ਉਹਨੂੰ ਜੋ ਖਿੱਚਣ ਲੱਗਦਾ ਉਹਨੂੰ ਖਿੱਚ ਕੇ ਨਾ, ਸੀਗੇ ਭਾਈ ਮੈਨੂੰ ਦੱਸਾਂ ਪੈਸਿਆਂ ਦਾ ਗੱਟਾ ਦੇ ਦੇ, ਭਾਈ ਮੈਨੂੰ ਜਵਾਨੀ ਦਾ ਗੱਟਾ ਦੇਈ ਭਾਈ, ਉਹ ਭਾਏ ਉਹ ਭਾਏ ਉਹ ਮੈਨੂੰ ਪੋਲੀ ਦਾ ਗੱਟਾ ਦੇ ਦੇ। ਪੋਲੀ ਦਾ ਪਤਾ, ਪੋਲੀ ਕੀ ਹੁੰਦੀ ਹੈ? ਨਹੀਂ ਪਤਾ? ਓਏ ਮੈਨੂੰ ਸਾਰੀਆਂ ਗੱਲਾਂ ਦਾ ਪਤਾ, ਓਏ ਮੈਂ ਸਾਰੀਆਂ ਗੱਲਾਂ ਦੱਸ ਕੇ ਜਾਵਾਂਗਾ। ਅੱਛਾ, ਪੋਲੀ ਪੋਲੀ ਚੁਆਲੀ ਨੂੰ ਕਹਿੰਦੇ ਸੀ, ਚੁਆਲੀ ਤੁਸੀਂ ਕਹੋ ਵੀ ਚੁਆਲੀ ਕੀ ਹੁੰਦੀ ਹੈ? ਚਾਰ ਆਨੇ ਨੂੰ ਕਹਿੰਦੇ ਸੀ, ਅਤੇ ਜਨਾਬ ਉਹਦੇ 'ਚ ਨਾ ਆਮ ਤੌਰ 'ਤੇ ਵੱਡਾ ਨਾ ਚੱਲਦਾ ਸੀ, ਵੱਡੇ ਆਨੇ 'ਤੇ ਨਾ ਬੱਚੇ ਜਿਹੜੇ ਨੇ ਉਹ ਗੱਟਾ ਲੈਣ ਦੀ ਕੋਸ਼ਿਸ਼ ਕਰਦੇ ਸੀ। ਕਿਉਂ ਬਾਬਾ ਤਾਰਿਕ, ਤੁਸੀਂ ਵੀ ਦਸ ਪੈਸੇ ਦਾ ਗੱਟਾ ਲੈਂਦੇ ਰਹੇ ਜਿਹੜਾ, ਦਿਹਾਨੀ ਦਾ ਵੀ ਦਿਹਾਨੀ ਵੀ ਹੁੰਦੀ ਸੀ ਕਿ ਨਾ 5 ਪੈਸੇ। ਓਕੇ, ਅਤੇ ਜਨਾਬ ਉਹ ਨਾ ਉਹਨੂੰ ਗੱਟੇ ਨੂੰ ਜਦੋਂ ਦੇਣ ਲੱਗਦਾ ਸੀ ਨਾ, ਛੋਟੇ ਤੀਲੇ ਦੇ ਉੱਤੇ ਲਪੇਟ ਕੇ ਦਿੰਦਾ ਸੀ, ਅਤੇ ਉਹ ਖਿੱਚਣ ਲੱਗਦਾ ਸੀ, ਉਹਨੂੰ ਖਿੱਚੀ ਜਾਂਦਾ ਸੀ, ਖਿੱਚੀ ਜਾਂਦਾ ਸੀ, ਖਿੱਚੀ ਜਾਂਦਾ ਸੀ, ਉਹ ਜਿਵੇਂ ਰਬੜ ਨਹੀਂ ਹੁੰਦੀ ਉਸ ਤਰ੍ਹਾਂ ਰਬੜ ਤਰ੍ਹਾਂ ਖਿੱਚਿਆ ਜਾਂਦਾ ਸੀ, ਖਿੱਚਿਆ ਜਾਂਦਾ ਸੀ, ਅਤੇ ਉਹ ਲੱਗਦਾ ਸੀ ਕਿ ਬੜਾ ਲੰਮਾ ਹੈ, ਮਗਰ ਥੋੜ੍ਹਾ ਜਿਹਾ ਖਿੱਚਣ ਤੋਂ ਬਾਅਦ ਨਾ, ਅਤੇ ਉਹ ਨਾ ਮਤਲਬ ਬੜਾ ਥੋੜ੍ਹੀ ਜਿਹੀ ਕੁਆਂਟਿਟੀ 'ਚ ਆਉਂਦਾ ਸੀ, ਬੜੀ ਥੋੜ੍ਹੀ ਜਿਹੀ ਮਿਕਦਾਰ 'ਚ ਆਉਂਦਾ ਸੀ, ਅਤੇ ਉਹਨੂੰ ਉਹ ਖਿੱਚੀ ਜਾਂਦੇ ਸੀ, ਖਿੱਚੀ ਜਾਂਦੇ ਸੀ, ਖਿੱਚੀ ਜਾਂਦੇ ਸੀ, ਉਹਦੇ 'ਤੇ ਤੀਲੇ 'ਤੇ ਲਵੇਟ ਕੇ ਨਾ, ਅਤੇ ਫਿਰ ਬੱਚੇ ਦੇ ਹੱਥ 'ਚ ਫੜਾਉਂਦੇ ਸੀਗੇ, ਲੈ ਵੀ ਤੂੰ ਗੱਟਾ ਖਾ, ਬੱਚੇ ਵੀ ਬੜੇ ਮਜ਼ੇ ਨਾਲ ਗੱਟੇ ਨੂੰ ਚੂਸਦੇ ਆ ਰਹੇ ਨੇ, ਠੀਕ ਹੈ ਨਾ, ਇਸ ਤਰ੍ਹਾਂ ਹੋ ਗਿਆ, ਗੱਟਾ ਹੋ ਗਿਆ। ਗੱਟੇ ਦੇ ਨਾਲ ਨਾਲ ਅੱਗ ਜਲਿਆ ਚੂਰਨ ਵੀ ਮਿਲਦਾ ਹੁੰਦਾ ਸੀ, ਔਰ ਅੱਗ ਜਲੇ ਚੂਰਨ ਦੇ ਉੱਤੇ ਨਾਲ ਤੁਸੀਂ ਦੇਖੋ ਤਾਂ ਕਤਲੰਮੇ ਜਿਹੜੇ ਸੀ ਨਾ, ਉਹ ਹੁਣ ਵੀ ਸਾਨੂੰ ਨਜ਼ਰ ਆਉਂਦੇ ਨੇ, ਅਤੇ ਕਤਲੰਮੇ ਵਗੈਰਾ ਜਿਹੜੇ ਸੀ ਨਾ, ਉਹ ਲੋਕ ਬੜੇ ਖੁਸ਼ ਹੋ ਕੇ ਬੱਚੇ ਖਾਂਦੇ ਸੀ, ਕਾਗਜ਼ ਦੇ ਉੱਤੇ ਨਾ ਕਤਲੰਮਾ ਪਾਇਆ, ਜਾਂ ਕਤਲੰਮਾ ਭਾਈ ਭਾਈ ਮੈਨੂੰ ਦਸਾਂ ਰੁਪਈਆਂ ਦਾ 50 ਰੁਪਈਆਂ ਦਾ ਕਤਲੰਮਾ ਦੇ ਦੇ, ਅਤੇ ਕਤਲੰਮਾ ਜਿਹੜਾ ਨਾ ਕਾਗਜ਼ ਪਾੜ ਕੇ ਨਾ ਅਖਬਾਰ ਦਾ, ਉਹਦੇ 'ਤੇ ਕਤਲੰਮਾ ਭਰਿਆ ਤੇਲ ਦਾ ਨਾ, ਉਹਦੇ 'ਤੇ ਆਹ ਲਾਲ ਰੱਖਦਾ, ਉਹਦੇ 'ਤੇ ਰੱਖਦਾ ਆਹ ਲਾ ਫੜਕਾ, ਕਤਲਵੇ ਦੇ ਉੱਤੇ ਨਾ ਢੇਰ ਸਾਰੀ ਮਿੱਟੀ ਵੀ ਪਈ ਦੇ ਰਹੇ, ਉਹ ਡੱਟ ਕੇ ਜਿਹੜੀ ਪਈ ਦੇ ਰਹਾ। ਇੱਧਰੋਂ ਤੁਸੀਂ ਮੇਲੇ ਦੇ ਕਤਲੰਮਾ ਖਾ ਰਿਹਾ ਜੇ ਲਵੇਟ ਕੇ, ਅਤੇ ਨਾਲ ਹੀ ਸਾਹਮਣੇ ਮੌਤ ਦਾ ਖੂਹ ਹੈ, ਉੱਥੇ ਖੁਸਰਿਆਂ ਨੇ ਰੱਬ ਨਾਲ ਡਾਂਸ ਸ਼ੁਰੂ ਕਰ ਦਿੱਤਾ। ਸਾਰਾ ਮੇਲਾ ਜਿਹੜਾ ਉਹ ਮੌਤ ਦੇ ਖੂਹ ਵੱਲ ਤੁਰ ਪਿਆ। ਉੱਥੇ ਜਾਂਦਿਆਂ ਸਿਰ ਜਦੋਂ ਉਹਨਾਂ ਨੇ ਵੇਖਿਆ ਨਾ ਕਿ ਲੋਕ ਇਕੱਠੇ ਹੋ ਗਏ ਨੇ, ਅਤੇ ਨਾਲ ਹੀ ਉਹਨਾਂ ਨੇ ਟਿਕਟ ਵੇਚਣੀ ਸ਼ੁਰੂ ਕਰ ਦਿੱਤੀ ਹੈ। ਟਿਕਟ ਟਿਕਟ ਟਿਕਟ 2 ਰੁਪਏ 2 ਰੁਪਏ 5 ਰੁਪਏ 5 ਰੁਪਏ। ਉਸ ਤੋਂ ਬਾਅਦ ਜਿਹੜੇ ਜਿਹੜੇ ਡਾਂਸ ਕਰਨ ਵਾਲੇ ਜਿਹੜੇ ਜਿਹੜੇ ਖਵਾਜਾ ਸਰ ਉਹ ਅੰਦਰ ਚਲੇ ਜਾਂਦੇ ਸੀ, ਲੋਕ ਫਿਰ ਨਾ ਉਹਨਾਂ ਦੀ ਖਾਤਰ ਨਾ ਫਿਰ ਟਿਕਟਾਂ ਲੈ ਕੇ ਅਤੇ ਫਿਰ ਨਾ ਮੌਤ ਦਾ ਖੂਹ ਵੇਚਦੇ ਸੀ। ਹੈਂ ਇਸ ਤਰ੍ਹਾਂ ਯਾਰ ਬੱਬਰ ਸ਼ਦਾਦ ਇੱਦਾਂ ਹੀ ਆ, ਕਿਉਂ ਰਿਆਜ਼ ਭੱਟੀ ਇੱਦਾਂ ਹੀ ਆ, ਉਸਤਾਦ ਜੀਰਾ ਜੀ ਬੱਬਰ ਦਰੀਫ ਕਿੱਥੇ ਚਲੇ ਗਿਆ ਜੋ ਸਾਰੇ ਸਾਰੇ। ਅਤੇ ਜਨਾਬ ਇਸ ਤਰ੍ਹਾਂ ਦੇ ਮੇਲੇ ਠੇਲੇ ਲੱਗਦੇ ਸੀ, ਲੋਕ ਬਹੁਤ ਇੰਜੋਏ ਕਰਦੇ ਸੀ, ਔਰ ਉਹਦੇ ਨਾਲ ਨਾਲ ਜਿਹੜੀਆਂ ਨੇ ਨਾ ਕੁਝ ਮਿਠਾਈਆਂ ਦੀਆਂ ਦੁਕਾਨਾਂ ਵੀ ਲੱਗਦੀਆਂ ਸੀ ਮੇਲਿਆਂ ਦੇ 'ਚ, ਅਤੇ ਛੋਟੇ ਛੋਟੇ ਬੱਚਿਆਂ ਦੀਆਂ ਖਿਡੌਣਿਆਂ ਦੀਆਂ ਚੀਜ਼ਾਂ ਵੀ ਲੱਗਦੀਆਂ ਸੀ ਉੱਥੇ। ਕੁੱਗੂ ਘੋੜੇ ਵੀ ਹੁੰਦੇ ਸੀ, ਕੁੱਗੂ ਘੋੜੇ ਪਤਾ ਤੁਹਾਨੂੰ? ਹਾਏ ਹਾਏ ਹਾਏ ਹਾਏ ਕੁੱਗੂ ਘੋੜੇ, ਔਰ ਉਹਦੇ ਨਾਲ ਇੱਕ ਇੱਕ ਉਹ ਗੱਡਾ ਜਿਹਾ ਬਣਾਉਂਦੇ ਸੀ, ਔਰ ਗੱਡੇ ਦੇ ਬੱਚੇ ਖਿੱਚਦੇ ਸੀ, ਉਹਦੇ ਨਾਲ ਟੱਕ ਟੱਕ ਟੱਕ ਟੱਕ ਟੱਕ ਟੱਕ ਟੱਕ ਟੱਕ ਟੱਕ ਟੱਕ ਆਵਾਜ਼ ਆਉਂਦੀ ਸੀ, ਬੱਚੇ ਲੈ ਕੇ ਮਹੱਲਿਆਂ ਦੇ 'ਚ ਨਾ ਗਲੀਆਂ 'ਚ ਫਿਰਦੇ ਹੁੰਦੇ ਸੀ। ਕਿੱਥੇ ਗਏ ਉਹ ਸਾਰੇ ਵੇਲੇ? ਮਗਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਹਾਲੇ ਵੀ ਅਸੀਂ ਓਬਜ਼ਰਵ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਸਾਨੂੰ ਜਿਹੜੇ ਮੋਡਰਨਾਈਜ਼ ਕਿਸਮ ਦੇ ਜਿਹੜੇ ਸਾਡੇ ਮੇਲੇ ਠੇਲੇ ਨੇ, ਉਹਨਾਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਇਹ ਸਟੋਲ ਨਜ਼ਰ ਆਉਂਦੇ ਨੇ, ਇਹ ਚੀਜ਼ਾਂ ਵੀ ਨਜ਼ਰ ਆਉਂਦੀਆਂ ਨੇ। ਉਹਨਾਂ ਨੂੰ ਵੇਖਣਾ, ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਸੇਵ ਕਰਨਾ ਸਾਡੀ ਜ਼ਿੰਮੇਦਾਰੀ ਹੈ, ਕਿ ਸਾਡੇ ਨਾਲ ਨਾਲ ਚੱਲਦੇ ਰਹਿਣ, ਸਾਡਾ ਕਲਚਰ ਸਾਡੇ ਨਾਲ ਚੱਲਦਾ ਰਹੇ। ਅਤੇ ਜਿਹੜਾ ਬਾਂਦਰ ਦਾ ਤਮਾਸ਼ਾ ਹੁੰਦਾ ਸੀ, ਬਾਂਦਰ ਦੇ ਤਮਾਸ਼ੇ ਦੇ ਵਿੱਚ 3 ਕਰੈਕਟਰ ਹੁੰਦੇ ਸੀ, ਇੱਕ ਬਾਂਦਰ ਹੁੰਦਾ ਸੀ, ਇੱਕ ਉਹਦੇ 'ਚ ਕੁੱਤਾ ਹੁੰਦਾ ਸੀ, ਔਰ ਇੱਕ ਉਹਦੇ ਨਾਲ ਬੱਕਰੀ ਹੁੰਦੀ ਸੀ, ਔਰ ਬੱਕਰੀ ਜਾਂ ਬੱਕਰੇ ਦਾ ਬੱਚਾ ਹੁੰਦਾ ਸੀ। ਉਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਨਾ ਜਿਹੜਾ ਬਾਂਦਰ ਵਾਲਾ ਸੀ ਨਾ ਉਹਦਾ ਤਮਾਸ਼ਾ ਦਿਖਾਉਂਦਾ ਸੀ, ਔਰ ਬੜਾ ਮਜ਼ਾ ਆਉਂਦਾ ਸੀ ਉਹਨੂੰ ਵੇਖ ਕੇ। ਅਤੇ ਉਹ ਵੀ ਤੁਹਾਨੂੰ ਸਾਨੂੰ ਤਮਾਸ਼ੇ ਜਿਹੜੇ ਅੱਜ ਕੱਲ੍ਹ ਜਿਹੜੇ ਗੌਰਮੈਂਟ ਲੈਵਲ ਦੇ ਉੱਤੇ ਵੀ ਜਾਂ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਸਾਡੇ ਫੈਸਟੀਵਲਸ ਬਣਦੇ ਨੇ, ਉਹਨਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਉਹਨਾਂ ਨੂੰ ਜ਼ਰੂਰ ਵੇਖੋ, ਔਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਵਿਖਾਓ। ਮਨੋਵਰ ਐਫ ਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਤੁਹਾਡੇ ਪੈਗਾਮ ਨਹੀਂ ਆਉਣਗੇ ਤੇ ਮੌਲਾ ਨਾਰਾਜ਼ ਹੋ ਜਾਏਗਾ। ਓਏ ਜੇ ਮੌਲਾ ਰਿੰਜ ਹੋ ਗਿਆ ਤੇ ਫਿਰ ਉਹ ਜਾ ਕੇ ਰੋਸ਼ਨ ਨੂੰ ਜਾ ਕਹੇਗਾ, ਇਹਨੂੰ ਰੋਕ ਲੈ ਰੋਸ਼ਨਾ, ਜੱਟ ਵੇਸ਼ੀ ਹੁੰਦਾ ਜਾ ਰਹੀ ਹੈ। ਮਨੋਵਰ ਐਫ ਐਮ ਪਾਕਿਸਤਾਨ ਤੁਹਾਡੇ ਨਾਲ ਨਾਲ, ਤੇ ਤੁਹਾਡੀ ਪਸੰਦ ਦਾ ਗਾਣਾ ਪ੍ਰੋਗਰਾਮ ਸ਼ਾਮਿਲ ਨਾ ਕਰਾਂ ਤਾਂ ਫਿਰ ਕੀ ਕਰਾਂ? ਤੁਹਾਡੇ ਕਦਮਾਂ 'ਚ ਦਿਲ ਰੱਖ ਦਿੱਤਾ ਸੀ।

0: ਤਤੇ ਤੈਨੂੰ ਤਾਪ ਚੜ ਜਾਏਗਾ।
1: ਗੱਜ ਦੇ ਫੜੇ ਨੇ ਪਰ ਵਸਦਾ ਕੋਈ ਨਹੀਂ,
0: ਵਸ ਪਿਆ ਤੇ ਨੱਕ ਨੱਕ ਡੁੱਬ ਜਾਏਗਾ।
1: ਕਰਦਾ ਹੈ ਤੈਨੂੰ ਆਪਣਾ ਦੁਸ਼ਮਣ ਮੰਨ ਲਵਾਂ ਤੇ ਫਿਰ ਅੱਜ ਮੈਂ ਇੱਕ ਤੇਰੇ ਤੋਂ ਵੀ ਵੱਡੇ ਬਦਬਖਤ ਵੱਲ ਜਾ ਰਿਹਾ। ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ,
0: ਫਿਰ ਮਿਲੇ ਤੇ ਨਸਲ ਦਾ ਬਹਾਨਾ ਸੋਚ ਕੇ ਆਈ। ਅੱਜ ਮੈਂ ਤੈਨੂੰ ਸਿਰਫ ਇਸ ਲਈ ਛੱਡ ਦਿੱਤਾ ਕਿ ਮੈਨੂੰ ਵੀ ਜ਼ਰੂਰੀ ਕੰਮ ਹੈ ਤੇ ਫਿਰ ਉਸੇ ਦਿਨ ਮੈਂ ਤੇਰਾ ਨਾਂ ਵੀ ਪੁੱਛਾਂਗਾ ਤੇ ਤੇਰੀ ਨਸਲ ਵੀ, ਜਦੋਂ ਮੈਂ ਤੈਨੂੰ ਨੀਸ ਤੋਂ ਨਾਬੂਦ ਕਰ ਦਿਆਂਗਾ। ਤੇਰਾ ਵੈਰ ਸਿਰਫ ਇੱਕ ਨਸਲ ਤੱਕ ਚੱਲਦਾ ਹੋਏਗਾ, ਮੈਂ ਉਸਨੇ ਤੱਕ ਮਾਰ ਦੇਣਾ।
2: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ।
3: ਗੱਜ ਦੇ ਬੜੇ ਨੇ ਪਰ ਵਸਦਾ ਕੋਈ ਨਹੀਂ, ਵਨ ਵਨ ਐਫ ਏ ਪਾਕਿਸਤਾਨ ਤੁਹਾਡੇ ਨਾਲ ਨਾਲ। ਤੇ ਜਨਾਬ ਬਚਪਨ ਦੇ ਦੋਸਤਾਂ ਦੀ ਗੱਲ ਹੋ ਰਹੀ ਸੀ। ਅੱਛਾ, ਬਚਪਨ ਦੇ ਦੋਸਤ ਜਿਹੜੇ ਹੁੰਦੇ ਨੇ, ਕਈ ਵਾਰੀ ਬੰਦਾ ਨਾ ਉਹਨੂੰ ਲੈ ਜਾਂਦੇ ਕਿ ਜਨਾਬ ਇਹਦੀ ਕਿਹੜੀ ਗੱਲ ਹੈ, ਇਹਦੀ ਕਿਹੜੀ ਗੱਲ ਹੈ, ਇਹਨੇ ਕਿਹੜਾ ਮੇਰੀ ਕਿਸੇ ਗੱਲ ਦਾ ਬੁਰਾ ਬਣਾਉਣਾ। ਅਤੇ ਅਸੀਂ ਉਹਦੇ ਨਾਲ ਬੜਾ ਈਜ਼ੀ ਹੋ ਜਾਂਦੇ ਹਾਂ, ਈਜ਼ੀ ਹੋ ਜਾਂਦੇ ਹਾਂ ਅਤੇ ਉਹਦੀ ਕਿਸੇ ਗੱਲ ਨੂੰ ਅਹਿਮੀਅਤ ਦੇਣੀ ਵੀ ਬੰਦ ਕਰ ਦਿੰਦੇ ਹਾਂ। ਉਹ ਕਹਿੰਦੇ ਨੇ ਰੋਜ਼ ਮੁਝੇ ਕਹਿਤੇ ਹੋ ਕਿ ਮੁਝੇ ਤੁਮਸੇ ਮੁਹੱਬਤ ਹੈ, ਰੋਜ਼ ਮੁਝੇ ਕਹਿਤੇ ਹੋ ਆਈ ਲਵ ਯੂ ਆਈ ਲਵ ਯੂ, ਔਰ ਆਜ ਇੱਕ ਦਿਨ ਮੈਨੇ ਉਸਕੋ ਨਹੀਂ ਕਿਹਾ, ਮੈਨੇ ਉਸੇ ਜਾ ਕੇ ਮੈਨੇ ਉਸੇ ਕਿਹਾ ਕਿ ਮੁਝੇ ਤੁਮਸੇ ਮੁਹੱਬਤ ਨਹੀਂ ਹੈ। ਉਸ ਦਿਨ ਉਸਕੀ ਅੱਖ ਮੇਂ ਆਂਸੂ ਆ ਗਏ। ਅਤੇ ਗੱਲ ਦੱਸੇਗੀ ਜੇ ਜਦੋਂ ਰੋਜ਼ ਰੋਜ਼ ਅੱਗੇ ਤਾਂ ਰੋਜ਼ ਪਿਆਰ ਦਾ ਇਜ਼ਹਾਰ ਕਰਨਾ ਬੜਾ ਜ਼ਰੂਰੀ ਹੈਗਾ ਭਾਅ ਜੀ। ਅਗਰ ਰੋਜ਼ ਰੋਜ਼ ਅਸੀਂ ਪਿਆਰ ਦਾ ਇਜ਼ਹਾਰ ਨਹੀਂ ਕਰਾਂਗੇ ਤਾਂ ਸਾਡੇ ਦਿਲ ਦੇ ਵਿੱਚ ਉਹ ਕਮੀ ਮਹਿਸੂਸ ਹੋਏਗੀ ਜਿਸ ਦਿਨ ਨਹੀਂ ਕਿਹਾ ਜਾਏਗਾ। ਅਤੇ ਗੱਲ ਹੈਗੀ ਹੈ ਸਾਡੇ ਕੰਨ ਆਦੀ ਹੋ ਜਾਂਦੇ ਨੇ ਉਸ ਪਿਆਰ ਦੇ, ਉਸ ਮੁਹੱਬਤ ਦੇ, ਉਸ ਖਲੂਸ ਦੇ ਆਦੀ ਹੋ ਜਾਂਦੇ ਨੇ ਜਿਹੜਾ ਉਹ ਸਾਡੇ ਨਾਲ ਸਾਡਾ ਦੋਸਤ ਕਰ ਰਿਹਾ ਹੁੰਦਾ, ਸਾਡੇ ਨਾਲ ਜਿਸ ਦਿਨ ਅਸੀਂ ਮੁਹੱਬਤ ਕਰਦੇ ਹਾਂ ਉਹ ਸਾਡੇ ਨਾਲ ਕਰ ਰਿਹਾ ਹੁੰਦਾ। ਜਿਸ ਦਿਨ ਉਹ ਆਪਣੀ ਗੱਲ ਦਾ ਇਜ਼ਹਾਰ ਨਹੀਂ ਕਰਦਾ, ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦਾ ਤਾਂ ਸਾਨੂੰ ਬੜੀ ਕਮੀ ਮਹਿਸੂਸ ਹੁੰਦੀ ਹੈ। ਇਸ ਵਾਸਤੇ ਜਿਹੜੇ ਯਾਰ ਦੋਸਤ ਨੇ ਸਾਡੇ ਬਚਪਨ ਦੇ, ਉਹਨਾਂ ਦੇ ਨਾਲ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ, ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਹਾਂ, ਉਹਨੂੰ ਕੰਟੀਨਿਊਟੀ 'ਚ ਉਹਨੂੰ ਰਹਿਣਾ ਚਾਹੀਦਾ, ਉਹਨੂੰ ਕੰਟੀਨਿਊ ਰਹਿਣਾ ਚਾਹੀਦਾ। ਉਹਦੇ 'ਚ ਅਗਰ ਅਸੀਂ ਆਪਣੀ ਕੰਟੀਨਿਊਟੀ ਨੂੰ ਬੰਦ ਕਰ ਦੇਵਾਂਗੇ, ਉਹਨੂੰ ਰੋਕ ਦੇਵਾਂਗੇ, ਕਿਉਂਕਿ ਦਿਲਾਂ ਨੂੰ, ਦਿਲਾਂ ਦੇ ਵਿੱਚ ਪਤਾ ਹੁੰਦਾ ਕਿ ਸਾਡੇ ਨਾਲ ਬੰਦਾ ਕਿੰਨਾ ਪਿਆਰ ਕਰਦਾ, ਕਿੰਨੀ ਮੁਹੱਬਤ ਸਾਡੇ ਨਾਲ ਕਰਦਾ, ਮਗਰ ਅਗਰ ਜਦੋਂ ਅਸੀਂ ਉਸ ਚੀਜ਼ ਨੂੰ ਨਹੀਂ ਜ਼ੁਬਾਨ 'ਤੇ ਲਿਆਵਾਂਗੇ ਫਿਰ ਵੀ ਉਹਦੀ ਕਮੀ ਮਹਿਸੂਸ ਹੁੰਦੀ ਹੈ। ਇਸ ਵਾਸਤੇ ਜਿਹੜੇ ਸਾਡੇ ਬਚਪਨ ਦੇ ਦੋਸਤ ਨੇ, ਖਾਸ ਤੌਰ 'ਤੇ ਵੈਸੇ ਸਾਡੇ ਵੈਸੇ ਜਿੰਨੇ ਵੀ ਦੋਸਤ ਨੇ ਸਾਡੇ, ਭਾਵੇਂ ਬਚਪਨ ਦੇ ਨੇ ਜਾਂ ਭਾਵੇਂ ਬਚਪਨ ਦੇ ਨਹੀਂ, ਮਗਰ ਅਗਰ ਉਹਨਾਂ ਦੇ ਨਾਲ ਅਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਨਹੀਂ ਕਰਾਂਗੇ ਤਾਂ ਆਹਿਸਤਾ ਆਹਿਸਤਾ ਉਹ ਜਿਹੜੀ ਹੈ ਨਾ ਉਹਨਾਂ ਦੀ ਕਦਰ ਜਿਹੜੀ ਹੈ ਨਾ ਉਹਨਾਂ ਦੇ ਦਿਲ ਵਿੱਚ ਉਹਨਾਂ ਨੂੰ ਉਹ ਖੌਫ ਤਾਰੀ ਹੋ ਜਾਏਗਾ, ਔਰ ਹੋ ਸਕਦਾ ਕਿ ਉਹ ਖੌਫ ਜਿਹੜਾ ਸਾਨੂੰ ਇੱਕ ਦੂਸਰੇ ਤੋਂ ਦੂਰ ਕਰ ਦੇਵੇ ਕਿ ਇਹ ਤਾਂ ਮੇਰੀ ਕਦਰ ਹੀ ਨਹੀਂ ਕਰਦਾ, ਮੇਰੀ ਪਰਵਾਹ ਨਹੀਂ ਕਰਦਾ ਅਤੇ ਮੈਨੂੰ ਵੀ ਇਹਦੀ ਕੋਈ ਪਰਵਾਹ ਨਹੀਂ, ਅਤੇ ਉਹ ਜ਼ਬਰਦਸਤੀ ਦੀ ਜਿਹੜੀ ਹੈ ਨਾ ਇੱਕ ਲੜਾਈ, ਇੱਕ ਗੁੱਸਾ ਉਹ ਦਰਮਿਆਨ ਦੇ ਵਿੱਚ ਪੈਦਾ ਹੋ ਜਾਂਦਾ, ਅਤੇ ਉਸ ਗੁੱਸੇ ਨੂੰ, ਜ਼ਬਰਦਸਤੀ ਦੇ ਗੁੱਸੇ ਨੂੰ ਦਰਮਿਆਨ 'ਚ ਪੈਦਾ ਨਾ ਹੁੰਦੇ ਹੋ, ਬਲਕਿ ਹਮੇਸ਼ਾ ਇੱਕ ਦੂਸਰੇ ਨਾਲ ਮੁਹੱਬਤ ਅਤੇ ਪਿਆਰ ਦਾ ਜਿਹੜਾ ਨਾ ਉਹ ਇਜ਼ਹਾਰ ਹੋਣਾ ਚਾਹੀਦਾ ਔਰ ਜਾਰੀ ਰਹਿਣਾ ਚਾਹੀਦਾ। ਕਿਉਂਕਿ ਅਗਰ ਮੁਹੱਬਤ ਦਾ ਪਿਆਰ ਦਾ ਇਜ਼ਹਾਰ ਹੋਏਗਾ ਤਾਂ ਮੁਹੰਮਦ ਸ਼ਹਜ਼ਾਦ ਦੇ ਤੂਮਾ ਵੱਜੇਗਾ, ਵਰਨਾ ਤੂਮਾ ਵਰਨਾ ਤੂਮਾ ਨਹੀਂ ਜੇ ਵੱਜਣਾ। ਮੈਡਮ ਮਲਕਦਰ ਨਵਨੂਰ ਜਹਾਂ, ਜ਼ਬਰਦਸਤ ਪੰਜਾਬੀ ਦਾ ਸੌਂਗ, ਫਿਲਮ ਦਾ ਨਾਂ ਨੌਕਰ ਵੋਟੀਦਾ ਅਤੇ ਪਸੰਦ ਮੁਹੰਮਦ ਸ਼ਹਜ਼ਾਦ ਦੀ। ਅਤੇ 2:30 'ਤੇ ਅਸੀਂ ਲਵਾਂਗੇ ਇੱਕ ਵਕਫਾ 15 ਮਿੰਟਾਂ ਦਾ, ਜਿਹਦੇ 'ਚ ਤੁਸੀਂ ਕਮਰਸ਼ੀਅਲ ਪ੍ਰੋਗਰਾਮ ਸੁਣੋਗੇ, ਉਸ ਤੋਂ ਬਾਅਦ ਵਾਪਸ ਆਵਾਂਗੇ, ਫਿਰ ਤੁਹਾਡੇ ਵਾਸਤੇ ਹੋਰ ਗਾਣੇ ਵੀ ਲਾਵਾਂਗੇ ਅਤੇ ਡਾਇਲੋਗ ਵੀ ਲਾਵਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਸੁਣਦੇ ਰਹੋ ਆਪਣੇ ਮੇਜ਼ਬਾਨ ਵਸੀਮ ਅਹਿਮਦ ਨਾਲ ਪ੍ਰੋਗਰਾਮ ਸੱਜਣ ਬਿੱਲੀ।

0: ਤੁੰਬਾ ਵੱਜਦੇ ਨਾ ਹੁਣ ਤੁਸੀਂ ਰੌਕ ਰਿਪੋਰਟੀ ਦਾ ਗਾਣਾ ਸੁਣਿਆ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਗੱਲਬਾਤ ਅਸੀਂ ਕੁਝ ਕੀਤੀ ਹੈ ਮੇਲੇ ਠੇਲਿਆਂ ਦੇ ਬਾਰੇ 'ਚ ਔਰ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਬੜਾ ਰਿਚ ਔਰ ਬੜਾ ਜ਼ਬਰਦਸਤ ਕਲਚਰ ਹੈ ਔਰ ਪੰਜਾਬ ਦੇ ਜਿਹੜੇ ਖਾਣੇ ਨੇ ਉਹ ਖਾਸ ਤੌਰ ਦੇ ਉੱਤੇ ਜਿਹੜੇ ਨੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਔਰ ਖਾਸ ਕਰ ਅੱਜ ਕੱਲ੍ਹ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜ਼ਬਰਦਸਤ ਜਿਹੜਾ ਸ਼ਰਬਤ ਹੈ ਉਹ ਪੀਤਾ ਜਾਂਦਾ ਜਿਹੜਾ ਮਸ਼ਰੂਬ ਜਿਹਨੂੰ ਅਸੀਂ ਕਹਾਂਗੇ ਉਹ ਹੈਗਾ ਜੀ ਸ਼ੱਕਰ ਦਾ ਸ਼ਰਬਤ ਸੱਤੂ ਕਿਆ ਬਾਤ ਜਨਾਬ ਉਸ ਦਿਨ ਮੈਂ ਗਿਆ ਬਾਜ਼ਾਰ ਦੇ ਵਿੱਚ ਮਜ਼ੰਗ 'ਚ ਗਿਆ ਮੈਂ ਪੂਰੇ ਨਵੇਂ ਨਹੀਂ ਪੁਰਾਣੇ ਮਜ਼ੰਗ 'ਚ ਗਿਆ ਪੁਰਾਣੇ ਮਜ਼ੰਗ 'ਚ ਗਿਆ ਉੱਥੇ ਮੈਂ ਜਦੋਂ ਗਿਆ ਤਾਂ ਮੈਂ ਕਿਸੇ ਹੋਰ ਕੰਮ ਸਾਂ ਮਗਰ ਉੱਥੇ ਮੈਨੂੰ ਸੱਤੂ ਦਾ ਇੱਕ ਭਰਿਆ ਤੋੜਾ ਜਿਹੜਾ ਨਾ ਸੱਤੂਆਂ ਦਾ ਨਜ਼ਰ ਆਇਆ ਉਹਦੇ ਨਾਲ ਹੀ ਮੈਂ ਸੱਤੂ ਵੀ ਖਰੀਦੇ ਨਾਲ ਹੀ ਮੈਂ ਉਹਦੇ ਪੁੱਛਿਆ ਮੈਂ ਕਿਹਾ ਭਾਜੀ ਸ਼ੱਕਰ ਹੈਗੀ ਸ਼ੱਕਰ ਉਹਨੇ ਕਿਹਾ ਜੀ ਸ਼ੱਕਰ ਵੀ ਹੈਗੀ ਭਾਜੀ ਉਹਦੇ ਕੋਲੋਂ ਤਾਂ ਸ਼ੱਕਰ ਮਹਿੰਗੀ ਸੀ ਮਗਰ ਦੂਸਰੀ ਦੁਕਾਨ ਤੋਂ ਮੈਨੂੰ ਸ਼ੱਕਰ ਸੱਤੀ ਮਿਲ ਗਈ ਜੀ ਨਾ ਮੈਂ ਸੱਤੂ ਲੈ ਕੇ ਆਇਆ ਸ਼ੱਕਰ ਲੈ ਕੇ ਆਇਆ ਯਕੀਨ ਕਰੋ ਹਾਲੀ ਮੈਂ ਉੱਥੋਂ ਇੰਝ ਕਰਕੇ ਨਿਕਲੇ ਨਾਲ ਹੀ ਨੁੱਕਰ ਦਿੱਤੇ ਲੈਨ ਲੱਗੀ ਰਸ਼ ਲੱਗਾ ਆ ਬਿਲਕੁਲ ਇੰਝ ਲੱਗਿਆ ਜਿਵੇਂ ਕੀੜੀਆਂ ਦਾ ਭੌਣ ਹੁੰਦਾ ਜਾ ਕੇ ਮੈਂ ਵੇਖਿਆ ਤਾਂ ਪਤਾ ਲੱਗਾ ਜਨਾਬ ਉੱਥੇ ਸ਼ੱਕਰ ਦਾ ਸ਼ਰਬਤ ਤਾਂ ਸੱਤੂ ਵਿਕਦਾ ਪਿਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਵੀ ਘਰ ਜਾ ਕੇ ਆਏ ਸ਼ਰਬਤ ਪੀਵਾਂਗੇ ਫਿਰ ਮਜ਼ਾ ਆ ਗਿਆ ਯਕੀਨ ਕਰੋ ਗਰਮੀ ਦਾ ਤੋੜ ਹੈਗਾ ਜੀ ਗਰਮੀ ਦਾ ਤੋੜ ਹੈਗਾ ਜੇ ਸੱਤੂ ਜਿਹੜੇ ਨੇ ਜੌ ਪੀਸੇ ਜੌ ਹੁੰਦੇ ਨੇ ਇਹ ਬੜੀ ਠੰਡਕ ਹੁੰਦੀ ਹੈ ਇਹਨਾਂ ਨੂੰ ਪੀਣਾ ਚਾਹੀਦਾ ਔਰ ਅਗਰ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਨਹੀਂ ਖੁਦਾ ਨਾ ਖਾਸਾ ਸ਼ੱਕਰ ਅਗਰ ਮਨਾ ਪੀਣੀ ਤਾਂ ਉਹਦੇ ਤੋਂ ਪ੍ਰੇਜ਼ ਕੀਤਾ ਜਾ ਸਕਦਾ ਔਰ ਪ੍ਰੇਜ਼ ਕਰਨਾ ਚਾਹੀਦਾ ਔਰ ਉਹਦੇ ਨਾਲ ਅਗਰ ਅਸੀਂ ਪੀ ਸਕਦੇ ਹਾਂ ਤਾਂ ਜ਼ਰੂਰ ਉਹਨੂੰ ਪੀਵੀਏ ਉਹਦੇ ਨਾਲ ਨਾਲ ਤੁਸੀਂ ਜਿਹੜੀ ਹੈ ਨਾ ਜਿਹੜੀ ਦਹੀਂ ਦੀ ਲੱਸੀ ਹੈ ਕੱਚੀ ਲੱਸੀ ਉਹਨੂੰ ਵੀ ਪੀਤਾ ਜਾ ਸਕਦਾ ਦੁਪਹਿਰ ਵੇਲੇ ਖਾਣੇ ਦੇ ਨਾਲ ਕਰੇਲੇ ਆਏ ਹੈ ਬੁੱਤ ਕਰੇਲੇ ਯਾਨੀ ਭਰੇ ਕਰੇਲੇ ਕੀਵੇ ਦੇ ਨਾਲ ਉਹਦੇ ਮਿੱਠੇ ਮਿੱਠੇ ਕਿਆ ਬਾਤ ਹੈ ਮਿੱਠੇ ਮਿੱਠੇ ਅੰਬ ਅੰਬਾਂ ਦੇ ਨਾਲ ਕਿਆ ਬਾਤ ਹੈ ਜਨਾਬ ਲੱਸੀ ਓਏ ਹੋਏ ਹੋਏ ਮਜ਼ਾ ਹੋ ਗਿਆ ਭਾਜੀ ਲੱਸੀ ਉਸ ਤੋਂ ਬਾਅਦ ਲੱਸੀ ਦੇ ਇੱਕ ਗਲਾਸ ਨਹੀਂ ਦੋ ਗਲਾਸ ਨਹੀਂ ਤਿੰਨ ਗਲਾਸ ਨਹੀਂ ਚਾਰ ਪੰਜ ਗਲਾਸ ਪੀਤੇ ਜਾਂਦੇ ਨੇ ਨਾਲ ਕਰੇਲੇ ਖਾ ਲੈ ਨਾਲ ਗਰਮ ਗਰਮ ਤੰਦੂਰ ਦੀਆਂ ਰੋਟੀਆਂ ਕਿਆ ਬਾਤ ਹੈ ਭੁੱਖ ਲੱਗ ਗਈ ਉਸ ਤੋਂ ਬਾਅਦ ਬੰਦਾ ਫਿਰ ਲੰਬੀ ਤਾਨ ਕੇ ਸੋ ਜਾਂਦਾ ਕਹਿੰਦਾ ਤੂੰ ਉੱਠਿਆ ਨਹੀਂ ਕਹਿੰਦਾ ਮੈਂ ਉੱਠਣ ਲੱਗਿਆ ਉੱਠ ਕੇ ਕੀ ਕਰਨ ਕੀ ਕਰਦਾ ਪਿਆ ਸਾ ਸੁੱਤਾ ਪਿਆ ਸਾ ਹੁਣ ਕੀ ਕਰੇਗਾ ਹੁਣ ਫਿਰ ਮੈਂ ਸੋਵਾਂਗਾ ਬਰਬਰ ਐਵੇਂ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਗੱਲਾਂ ਹਾਂ ਆਪਾਂ ਬੜੀਆਂ ਕਰ ਲਈਆਂ ਅਸੀਂ ਹੁਣ ਵਧਾਂਗੇ ਇੱਕ ਕਮਰਸ਼ੀਅਲ ਪ੍ਰੋਗਰਾਮ ਵੱਲ ਅਤੇ ਉਸ ਤੋਂ ਬਾਅਦ ਪਲਟ ਕੇ ਵਾਪਸ ਆਵਾਂਗਾ ਤੁਹਾਡੀ ਪਸੰਦ ਦਾ ਇੱਕ ਹੋਰ ਬੜਾ ਸੋਹਣਾ ਗਾਣਾ ਮੇਰੇ ਕੋਲ ਮੌਜੂਦ ਹੈ ਉਹਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਸੁਣਦੇ ਰਹੋ ਵਰਮਨ ਐਫ ਐਮ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਵਧਾਂਗੇ ਕਮਰਸ਼ੀਅਲ ਪ੍ਰੋਗਰਾਮ ਵੱਲ
1: This is FM 101.
2: There's music, and then there's magic. One above FM 101.
3: Shukriya, aapne FM 101 tune kiya.
4: ਅਸਲਾਮ ਅਲੈਕੁਮ ਸਾਮਾਈਨ ਪ੍ਰੋਗਰਾਮ ਜਾਨ ਹੈ ਅਤੇ ਜਹਾਨ ਹੈ ਅਤੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ ਅੱਜ ਸਾਡੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਅਤੇ ਇਹਨਾਂ ਦਾ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਹੈ ਸਾਮਾਈਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਕਲੀਨਿਕ ਆ ਸਕਦੇ ਹੋ ਅਗਰ ਕੋਈ ਮਰੀਜ਼ ਕਲੀਨਿਕ ਨਹੀਂ ਆ ਸਕਦਾ ਤਾਂ ਉਹ ਡਾਕ ਦੇ ਜ਼ਰੀਏ ਵੀ ਡਾਕਟਰ ਸਾਹਿਬ ਕੋਲੋਂ ਦਵਾਈ ਮੰਗਵਾ ਸਕਦਾ ਹੈ ਡਾਕਟਰ ਸਾਹਿਬ ਦਾ ਪਤਾ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380 ਯਾਨੀ 0300-44-13-860 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਅਸਲਾਮ ਅਲੈਕੁਮ ਡਾਕਟਰ ਸਾਹਿਬ
5: ਵਾਲੇਕੁਮ ਸਲਾਮ
4: ਡਾਕਟਰ ਸਾਹਿਬ ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ ਹੁਣ ਮੇਰੀ ਸ਼ੂਗਰ ਕੰਟਰੋਲ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ ਥਕਾਵਟ ਰਹਿੰਦੀ ਸੀ ਇਹਨਾਂ ਦਵਾਈ ਇੱਕ ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
5: ਜੀ ਬਿਲਕੁਲ, ਸ਼ੂਗਰ ਦਾ ਵੀ ਹੋਮਿਓਪੈਥਿਕ 'ਚ ਬੜਾ ਅੱਛਾ ਅਤੇ ਮੁਅੱਸਰ ਇਲਾਜ ਮੌਜੂਦ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ।

0: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ, ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ। ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ। ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ, ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ, ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ, ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ।
1: ਹਾਂਜੀ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X। ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀਆ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ। ਮਜ਼ੀਦ ਤੁਸੀਂ 2 ਮਹੀਨੇ ਆ ਤੁਸੀਂ ਇਸਤੇਮਾਲ ਕਰੋ। ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀ ਵਾਲੇ, 2-2 ਕਤਰੇ 3 ਟਾਈਮ, ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜ਼ਿਆਦਾ TV ਨਾ ਦੇਖੋ। ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ, ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀਆ ਹੋ ਜਾਂਦਾ ਹੈ, ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
0: ਜੀ। ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲਹਿਰੀ ਸਾਹਿਬ, ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
1: ਜੀ।
0: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ, ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ, ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਸੀ, ਲੱਤਾਂ ਵਜ਼ਨੀ ਹੋ ਜਾਂਦੀਆਂ ਸੀ, ਥਕਾਵਟ ਰਹਿੰਦੀ ਸੀ, ਅਸਾਬੀ ਕਮਜ਼ੋਰੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ।
1: ਹਾਂਜੀ, ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ, ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ 2 ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਈਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫ਼ੀ ਜ਼ਿਆਦਾ ਆਇਆ ਹੋਇਆ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ, ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫ਼ੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ
1: ਜੀ। ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫ਼ੀ ਅੱਛੀ ਇਲਾਜ ਇਹਦਾ ਅਤੇ ਕੰਟਰੋਲ ਹੋ ਜਾਂਦੀ ਹੈ, ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ, ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫ਼ੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫ਼ੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ। ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ ਜੀ।

0: ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
1: ਜੀ,
0: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫ਼ੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
1: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਇਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ, ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਵੀਪੀ ਕਰ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
1: ਜੀ।
0: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
1: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਸ ਬਲੱਡ ਪ੍ਰੈਸ਼ਰ ਜਿਹੜਾ ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ। ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਇੱਕ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ ਜਾਂ ਹੈਪਾਟਾਈਟਸ BC ਹੈ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ। ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ, ਦੁਬਾਰਾ ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ, ਮਜ਼ੀਦ ਇਹਨਾਂ ਨੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥਿਕ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ 1 ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 1 ਮਹੀਨਾ ਇਸਤੇਮਾਲ ਕਰੋ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ 2 ਮੋਹਰੇ ਖਰਾਬ ਹੋ ਗਏ
1: ਜੀ,
0: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਕਿਹਾ ਹੈ।
1: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। 1 ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
0: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਏਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਤੂੰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ, ਜਾਂ ਗਰਮ ਥੋੜ੍ਹਾ ਜਿਹਾ ਹੋ ਜਾਏ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸੈਂਡ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ, ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ, ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ, ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
1: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ ਦਹੀਂ ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ ਦਹੀਂ ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਸੇ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
0: ਜੀ। ਸਾਮੇਨ, ਆਖਰ ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫੇਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300444-1386-0, ਯਾਨੀ 0300-44-13-860। ਇਹਦੇ ਨਾਲ ਹੀ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।
2: This is FM 101.
3: You're listening to FM 101, Abale Bale Oshawa Shawa.

0: ਲੋ ਜਨਾਬ ਵਨਵਰ ਐਫਐਮ ਪਾਕਿਸਤਾਨ ਇੱਕ ਵਾਰੀ ਫੇਰ ਤੁਹਾਡੀ ਖਿਦਮਤ 'ਚ ਤੁਹਾਡਾ ਆਪਣਾ ਸੱਜਣ ਬੇਲੀ ਮਿੱਤਰ ਤੁਹਾਡਾ ਭਰਾ ਹਾਜ਼ਰ ਹੈ ਵਸੀਮ ਅਹਿਮਦ ਵੇਲਾ 10:46 3 ਵਜੇ ਤੱਕ ਸਾਡਾ ਤੁਹਾਡਾ ਸਾਥ ਹੈ ਔਰ ਇਸ ਪ੍ਰੋਗਰਾਮ ਤੋਂ ਕਮਰਸ਼ਲ ਪ੍ਰੋਗਰਾਮ ਤੋਂ ਪਹਿਲੇ ਅਸੀਂ ਤੁਹਾਡੇ ਪੈਗਾਮ ਪ੍ਰੋਗਰਾਮ ਸ਼ਾਮਿਲ ਕਰ ਰਹੇ ਸਾਂ ਇੱਕ ਵਾਰੀ ਫੇਰ ਫੇਸਬੁੱਕ ਦੇ ਪੈਗਾਮਾਂ ਵੱਲ ਵਧਾਂਗੇ ਅਸ਼ਫਾਕ ਅਲੀ ਨੇ ਸਾਨੂੰ ਕਿਹਾ ਜੀ ਜੀਓ ਅਸ਼ਫਾਕ ਅਲੀ ਬੜੀ ਮਿਹਰਬਾਨੀ ਪ੍ਰੋਗਰਾਮ ਨੂੰ ਸੁਣਨ ਦਾ ਔਰ ਪਸੰਦ ਕਰਨ ਦਾ ਬਹੁਤ ਸ਼ੁਕਰੀਆ ਰੋਜ਼ੀ ਰਿਜ਼ਵਾਨਾ ਜੀ ਸਾਡੇ ਪ੍ਰੋਗਰਾਮ 'ਚ ਆਈਏ ਨੇ ਕਹਿੰਦੇ ਨੇ ਅਸਲਾਮ ਅਲੈਕੁਮ ਆਪਕਾ ਪ੍ਰੋਗਰਾਮ ਸੁਣ ਰਹੀ ਹੂੰ ਔਰ ਹਮੇਸ਼ਾ ਕੀ ਤਰ੍ਹਾਂ ਬਹੁਤ ਅੱਛਾ ਹੈ A1 ਓਕੇ ਬਸ ਕਾਲ ਨਹੀਂ ਮਿਲ ਰਹੀ ਜੀ ਕਾਲ ਦਾ ਥੋੜ੍ਹਾ ਸਾ ਪ੍ਰੋਬਲਮ ਹੈ ਕੋਈ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਹੈਗਾ ਜੀ ਇਸ ਵਾਸਤੇ ਤੁਹਾਡੀ ਕਾਲ ਸਾਡੇ ਤੱਕ ਨਹੀਂ ਪਹੁੰਚਦੀ ਮਗਰ ਤੁਹਾਡਾ ਪੈਗਾਮ ਪਹੁੰਚ ਗਿਆ ਇਹਦੇ ਵਾਸਤੇ ਬੜਾ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਉਸਮਾਨ ਲੜੀ ਨੇ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ ਸੂਫੀ ਦੁਆ ਨੇ ਸਾਡੇ ਪ੍ਰੋਗਰਾਮ 'ਚ ਮੈਸੇਜ ਕੀਤਾ ਸੂਫੀ ਦੁਆ ਨੇ ਕਿਹਾ ਅਸਲਾਮ ਵਾਲੇਕੁਮ ਡਾਕਟਰ ਬਿਸਮਾ ਆਜ਼ਮ ਫਰੋਮ ਲਾਹੌਰ ਡਾਕਟਰ ਬਿਸਮਾ ਆਜ਼ਮ ਤੁਹਾਨੂੰ ਅਸੀਂ ਵੈਲਕਮ ਕਹਿੰਦੇ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਤੁਹਾਡਾ ਪੈਗਾਮ ਮੇਰੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਤੁਹਾਡਾ ਪੈਗਾਮ ਪਹੁੰਚਿਆ ਕਹਿੰਦੇ ਨੇ ਇਹਨਾਂ ਨੇ ਲਿਖਿਆ ਜੀ ਕਿ ਕੈਸੇ ਹੈ ਵਸੀਮ ਭਾਈ ਨਾਈਸ ਸ਼ੋ 4471 ਪੇ ਵੀ ਮੈਸੇਜ ਕੀਆ ਹੈ ਵਹਾਂ ਵੀ ਵੋ ਹਾਂ ਵਹੀ ਹੂੰ ਵਹਾਂ ਵੀ ਦੇਖੇ ਔਨ ਮਾਸੂਮ ਲੋਗੋ ਕੋ ਵੀ ਓਕੇ ਇਹਨੂੰ ਕਿਹਾ ਵਹਾਂ ਵੀ ਮਾਸੂਮ ਲੋਗੋ ਕੋ ਦੇਖ ਲੇ ਔਰ ਯਕੀਨ ਮਾਨੀਏ ਡਾਕਟਰ ਬਿਸਮਾ ਆਜ਼ਮ ਕਿ ਆਪਕਾ ਮੈਸੇਜ ਅਭੀ ਤੱਕ ਵਹਾਂ ਪਰ ਨਹੀਂ ਪਹੁੰਚਿਆ ਕਿਤੇ ਰਾਹ ਦੇ ਵਿੱਚ ਕਿਤੇ ਇੱਧਰ ਉੱਧਰ ਘੁੰਮਣ ਫਿਰਨ ਚਲਾ ਗਿਆ ਮੇਲੇ ਬੂਲੇ 'ਚ ਚਲਾ ਗਿਆ ਕਿਤੇ ਔਰ ਡਾਕਟਰ ਬਿਸਮਾ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੁੰਦਾ ਅਮਰਜ਼ਾ ਚੌਧਰੀ ਨਜ਼ੀਰ ਖੋਸੋ ਲੁਬਨਾ ਮਹਿਮੂਦ ਔਰ ਇਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਸੇਜ ਜਨਾਬ ਹਾਂਜੀ ਡਾਕਟਰ ਜੀ ਬਿਸਮਾ ਦਾ ਮੈਸੇਜ ਪਹੁੰਚਿਆ ਕਿ ਸੂਫੀ ਦੁਆ ਓਕੇ ਥੱਲੇ ਇਹਨਾਂ ਲਿਖਿਆ ਜੀ ਕਿ ਸੂਫੀ ਦੁਆ ਨੇਮ ਹੈ ਔਰ ਮੈਂ ਬਿਸਮਾ ਓਕੇ ਠੀਕ ਹੋ ਗਿਆ ਜੀ ਸੂਫੀ ਦੁਆ ਵੀ ਤੁਹਾਡਾ ਨਾਂ ਹੈ ਬਿਸਮਾ ਵੀ ਤੁਹਾਡਾ ਨਾਂ ਹੈ ਸਰ ਆਪਕੋ ਬਚਪਨ ਕੀ ਬਾਤੇ ਮਸਤ ਹੈ ਆਪਕੀ ਬਚਪਨ ਕੀ ਬਾਤੇ ਮਸਤ ਹੈ ਔਰ ਵਾਹ ਜੀ ਵਾਹ ਕਿਆ ਕਹਿਨੇ ਆਪਕੋ ਕੌਣ ਸੀ ਬਾਤ ਪਸੰਦ ਆ ਗਈ ਜੋ ਆਪਕੋ ਇਤਨਾ ਹੀ ਅੱਛੀ ਲੱਗੀ ਹੈ ਕਿਆ ਵੋ ਕੱਪੜੇ ਧੋਨੇ ਵਾਲਾ ਜੋ ਕਿਆ ਹੋਤਾ ਹੈ ਵੋ ਕੀ ਕਹਿੰਦੇ ਨੇ ਉਹਨੂੰ ਉਰਦੂ 'ਚ ਪਤਾ ਨਹੀਂ ਕੀ ਕਹਿੰਦੇ ਨੇ ਉਹਦੇ ਵਿੱਚ ਘੁੰਮਣ ਦੀ ਤੁਹਾਨੂੰ ਜਿਹੜੇ ਝੂਠੇ ਲੈਣ ਵਾਲੀ ਗੱਲ ਉਹ ਤਾਂ ਜ਼ਿਆਦਾ ਚੰਗੀ ਲੱਗੀ ਹੈ ਜਾਂ ਫਿਰ ਕੋਈ ਹੋਰ ਚੀਜ਼ ਐਨੀਵੇਜ਼ ਬਹੁਤ ਸ਼ੁਕਰੀਆ ਜਨਾਬ ਡਾਕਟਰ ਬਿਸਮਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਨੂੰ ਪਸੰਦ ਕਰਨ ਦਾ ਤੁਹਾਡਾ ਮੈਸੇਜ ਜੋ ਹੀ SMS ਮੇਰੇ ਤੱਕ ਪਹੁੰਚਿਆ ਉਹਨੂੰ ਵੀ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਇਆ ਮੈਂ ਇੱਕ ਵਾਰ ਫਿਰ ਰੀਫਰੈਸ਼ ਕੀਤਾ ਮਗਰ ਤੁਹਾਡਾ ਮੈਸੇਜ ਨਹੀਂ ਪਹੁੰਚਿਆ ਮੇ ਬੀ ਤੁਸੀਂ ਉਹਨੂੰ ਭੇਜਣ ਦੇ ਵਿੱਚ ਕੋਈ ਥੋੜ੍ਹੀ ਬਹੁਤੀ ਕੋਈ ਅੱਗੇ ਪਿੱਛੇ ਕੋਈ ਟਾਈਪਿੰਗ ਦੇ ਵਿੱਚ ਕੋਈ ਮਿਸਟੇਕ ਹੋ ਗਈ ਹੋਵੇ 1-0-1 ਲਿਖੋ ਸਪੇਸ ਦਿਓ ਨਾਂ ਲਿਖੋ ਪੈਗਾਮ ਲਿਖੋ ਔਰ ਭੇਜ ਦਿਓ 4471 ਦਿੱਤੇ ਵਨਵਰ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਜਨਾਬ ਸ਼ਾਮਿਲ ਕਰਾਂਗੇ ਇੱਕ ਹੋਰ ਖੂਬਸੂਰਤ ਜਿਹਾ ਗੀਤ ਆਪਣੇ ਜ਼ਮਾਨੇ ਦਾ ਸੁਪਰ ਹਿੱਟ ਗੀਤ ਆਪਣੇ ਜ਼ਮਾਨੇ ਦੀ ਫਿਲਮ ਸੀ ਆਸੂ ਬਿੱਲਾ ਮਗਰ ਉਸ ਤੋਂ ਪਹਿਲੇ ਕਿ ਅਸੀਂ ਉਹ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰੀਏ ਬੜਾ ਮਜ਼ੇਦਾਰ ਜਿਹਾ ਗਾਣਾ ਹੈਗਾ ਜੇ ਜਾਂ ਕੁਝ ਲੋਕ ਕਹਿੰਦੇ ਨੇ ਅੱਛਾ ਵੈਸੇ ਅਗਰ ਕਿਸੇ ਅਸੀਂ ਕਹੀਏ ਨਾ ਕਿ ਤੂੰ ਚੋਰੀ ਕੀਤੀ ਹੈ ਅਗਲਾ ਬੰਦਾ ਪਰੇਸ਼ਾਨ ਹੁੰਦਾ ਹੈ ਮੈਂ ਚੋਰੀ ਕੀਤੀ ਹੋਈ ਮੈਂ ਤਾਂ ਫੜਿਆ ਗਿਆ ਜਨਾਬ ਮੈਂ ਤਾਂ ਬੜੀ ਛੁਪ ਛੁਪਾ ਕੇ ਚੋਰੀ ਕੀਤੀ ਸੀ ਮਗਰ ਦਿਲ ਦੇ ਬਾਰੇ 'ਚ ਅਕਸਰ ਕਿਹਾ ਜਾਂਦਾ ਕਿ ਜਨਾਬ ਤੁਮ ਬਹੁਤ ਹੀ ਨੋਟੀ ਹੋ ਤੁਮ ਬਹੁਤ ਹੀ ਸ਼ਰਾਰਤੀ ਹੋ ਤੁਮ ਬੜੇ ਜਾਦੂਗਰ ਹੋ ਇਹ ਅੜਿਆ ਵੀ ਅੜਿਆ ਤੂੰ ਬੜਾ ਜਾਦੂਗਰ ਹੈ ਤੂੰ ਮੇਰੇ ਦਿਲ ਨੂੰ ਚੋਰੀ ਕਰ ਲਿਆ ਜਾਦੂਗਰ ਵੀ ਅੱਗੋਂ ਬੜਾ ਖੁਸ਼ ਹੋ ਗਿਆ ਕਹਿੰਦਾ ਅੱਛਾ ਤੇਰਾ ਦਿਲ ਮੈਂ ਚੋਰੀ ਕਰ ਲਿਆ ਹੁਣ ਤੂੰ ਮੇਰਾ ਦਿਲ ਵੀ ਤਾਂ ਚੋਰੀ ਕਰ ਲੈਣਾ ਉਸ ਵੇਲੇ ਇੱਕ ਡਾਇਲੋਗ ਉਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਸੋਹਣਾ ਜਿਹਾ ਗਾਣਾ ਕੁਝ ਚੋਰੀ ਚੋਰੀ ਦਿਲ ਦੀ ਚੋਰੀ ਦੇ ਹਵਾਲੇ ਨਾਲ
1: 101.
0: ओके जनाब, प्रोग्राम दे शामिल करेंगे फिल्म आंसू बिल्ला दा खूबसूरत गीत सिर्फ 101 FM पाकिस्तान दे लोटेशन तो। सुनते रहो अपने मेजबान वसीम अहमद दे नाल अपना प्रोग्राम सज्जन बेली, वेला 2:51।

0: 101, a bale bale o shower shower.
1: हाय हेलो को चोरवे सोना मेरा चोरवे बिल्ला मेरा चोरवे ठहर जा चोरा ਵਰਵਰ ਐਫਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਆਪਣੇ ਜ਼ਮਾਨੇ ਦਾ ਸੁਪਰ ਹਿੱਟ ਸੌਂਗ ਸੁਣਿਆ ਤੁਸੀਂ ਵਰਵਰ ਐਫਐਮ ਪਾਕਿਸਤਾਨ ਦੇ ਲੋਟ ਸਟੇਸ਼ਨ ਤੋਂ ਜਨਾਬ ਅੱਜ ਦੇ ਪ੍ਰੋਗਰਾਮ 'ਚ ਬੜੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਡਾਇਲੋਗ ਵੀ ਢੇਰ ਸਾਰੇ ਲਾਏ ਅਤੇ ਜਿੰਨੇ ਵੀ ਸੱਜਣ ਬੇਲੀ ਮਿੱਤਰ ਨੇ ਸਾਰਿਆਂ ਨੂੰ ਕਹਾਂਗੇ ਗਰਮੀ ਦਾ ਮੌਸਮ ਹੈ ਅਤੇ ਇਹਦੇ 'ਚ ਬਚ ਕੇ ਰਹਿਣਾ ਅਤੇ ਸਿਰ ਨੂੰ ਕੱਜ ਕੇ ਬਾਹਰ ਨਿਕਲਣਾ ਅਤੇ ਪਾਣੀ ਪੀ ਕੇ ਨਿਕਲਣਾ ਪਾਣੀ ਨਾਲ ਲੈ ਕੇ ਨਿਕਲਣਾ ਕੋਸ਼ਿਸ਼ ਕਰਨੀ ਹੈ ਕਿ ਅਗਰ ਕੰਮ ਨਾ ਹੋਵੇ ਤਾਂ ਘਰੋਂ ਬਾਹਰ ਨਿਕਲਣ ਦੀ ਕੋਈ ਲੋੜ ਨਹੀਂ ਆਪਣੇ ਦਫ਼ਤਰ ਦੇ ਵਿੱਚ ਵੀ ਬਾਹਰ ਨਿਕਲਣ ਦੀ ਲੋੜ ਨਹੀਂ ਅਗਰ ਜ਼ਰੂਰੀ ਕੰਮ ਹੈ ਤਾਂ ਜ਼ਰੂਰ ਨਿਕਲਣਾ ਪਏਗਾ ਵਨ ਵਨ ਐਫਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਬਚਪਨ ਦੀਆਂ ਯਾਦਾਂ ਤੋਂ ਲੈ ਕੇ ਪੁਰਾਣੇ ਜ਼ਮਾਨੇ ਦੀਆਂ ਬਚਪਨ ਦੀਆਂ ਯਾਦਾਂ ਮੇਲਿਆਂ ਠੇਲਿਆਂ ਦਾ ਜ਼ਿਕਰ ਹੋਇਆ ਦੋਸਤਾਂ ਦੀ ਗੱਲ ਹੋਈ ਦੋਸਤਾਂ ਦੇ ਬਚਪਨ ਦੇ ਜ਼ਮਾਨੇ ਨੂੰ ਯਾਦ ਕੀਤਾ ਅਤੇ ਬਚਪਨ ਦੇ ਦੋਸਤਾਂ ਦੀ ਕਦਰ ਦੀ ਗੱਲ ਕੀਤੀ ਉਹਦੇ ਨਾਲ ਨਾਲ ਅਸੀਂ ਕੁਝ ਡਾਇਲੋਗ ਤੁਹਾਡੀ ਖਿਦਮਤ 'ਚ ਪੇਸ਼ ਕੀਤੇ ਪ੍ਰੋਗਰਾਮ ਅਸੀਂ ਡੈਡੀਕੇਟ ਕਰਦੇ ਹਾਂ ਬੜਕਦੇ ਬਾਦਸ਼ਾਹ ਮਦਰ ਸ਼ਾਹ ਨੂੰ ਅਤੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਮੈਂ ਕਹਾਂਗਾ ਕਿ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਹਮੇਸ਼ਾ ਨਾਲ ਰਹਿ ਕੇ ਚੱਲਣਾ ਚਾਹੀਦਾ ਮਗਰ ਪੁਰਾਣੀਆਂ ਯਾਦਾਂ 'ਚ ਗੁੰਮ ਨਹੀਂ ਰਹਿਣਾ ਚਾਹੀਦਾ ਬਲਕਿ ਸਾਨੂੰ ਹਾਲ 'ਚ ਰਹਿਣਾ ਚਾਹੀਦਾ ਔਰ ਮੁਸਤਕਬਿਲ ਦੀ ਥੋੜ੍ਹੀ ਬਹੁਤੀ ਪਲੈਨ ਅਗਰ ਕਰਨੀ ਚਾਹੋ ਤਾਂ ਕਰ ਲਓ ਅਸਲ 'ਚ ਸਾਡਾ ਜੋ ਹਾਲ ਹੈ ਜੋ ਸਾਡਾ ਮੌਜੂਦਾ ਵਕਤ ਹੈ ਇਹੋ ਹੀ ਸਭ ਕੁਛ ਹੈ ਇਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਛੋਟੀਆਂ ਛੋਟੀਆਂ ਗੱਲਾਂ 'ਤੇ ਗੁੱਸਾ ਨਹੀਂ ਕਰਨਾ ਮਾਫ਼ ਕਰ ਦੇਣਾ ਠੀਕ ਹੈ ਨਾ ਮਾਫ਼ ਕਰਨ ਦੇ ਵਿੱਚ ਜੇ ਤੁਹਾਨੂੰ ਆਪ ਵੀ ਤੁਸੀਂ ਆਪ ਵੀ ਰਿਲੈਕਸ ਹੋ ਜਾਂਦੇ ਜੇ ਤੁਹਾਨੂੰ ਸਕੂਨ ਮਿਲਦਾ ਅਤੇ ਦੂਸਰੇ ਬੰਦੇ ਨੂੰ ਵੀ ਸਕੂਨ ਮਿਲ ਜਾਂਦਾ ਹਮੇਸ਼ਾ ਇੱਕ ਦੂਸਰੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਦੇ ਰਹੋ ਯਕੀਨ ਕਰੋ ਅਗਰ ਅਸੀਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਜਦੋਂ ਅਸੀਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਦੇ ਹਾਂ ਅੱਲਾਹ ਤਾਲਾ ਸਾਡੇ ਵਾਸਤੇ ਆਸਾਨੀਆਂ ਪੈਦਾ ਫਰਮਾ ਦਿੰਦੇ ਨੇ ਵਰਵਰ ਐਫਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਤੇ ਜਨਾਬ ਕਰਮਦਾਸ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਅਬਦੁਲ ਅਮੀਨ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਬਰਫੀ ਵਾਲੇ ਫਾਰੂਕਾਬਾਦ ਤੋਂ ਉਸਤਾਦ ਜੀਰਾ ਹਨੀਫ ਡਰਾਈਵਰ ਰਜ਼ਾ ਚੌਧਰੀ ਔਰ ਰਿਆਜ਼ ਪੱਟੀ ਉਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਹੋਰ ਬੇਸ਼ੁਮਾਰ ਲੋਕ ਨੇ ਮੁਹੰਮਦ ਸ਼ਹਜ਼ਾਦ ਨੇ ਅਤੇ ਸਾਰੇ ਲੋਕਾਂ ਦਾ ਬਹੁਤ ਸਾਰਾ ਸ਼ੁਕਰੀਆ ਕਿ ਉਹ ਪ੍ਰੋਗਰਾਮ ਨੂੰ ਟੈਲੀਫੋਨ ਨਾ ਹੋਣ ਦੇ ਬਾਵਜੂਦ ਉਹ ਪ੍ਰੋਗਰਾਮ ਦੇ ਵਿੱਚ ਮੈਸੇਜ ਦੇ ਥਰੂ ਪਹੁੰਚੇ ਨੇ ਅਤੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਲੋਕਾਂ ਦਾ ਅਤੇ ਟੇਰਾਂ ਦੋਵਾਂ 'ਚ ਟੇਰਾਂ ਵਾਰੀ ਮੈਨੂੰ ਯਾਦ ਰੱਖਣਾ ਮੈਂ ਵੀ ਤੁਹਾਨੂੰ ਟੇਰਾਂ ਦੋਵਾਂ 'ਚ ਟੇਰਾਂ ਵਾਰੀ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਇਸ ਵਾਸਤੇ ਕਿ ਕੋਸ਼ਿਸ਼ ਅਕਸਰ ਕਾਮਯਾਬ ਹੁੰਦੀਆਂ ਨੇ ਅਗਰ ਕੋਈ ਗੱਲਬਾਤ ਹੋ ਗਈ ਹੋਵੇ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਨੂੰ ਉਹਦੇ ਤੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਚਾਹਾਂਗਾ ਅਤੇ ਇੱਕ ਵਾਰੀ ਫਿਰ ਚੈੱਕ ਕਰ ਲਵਾਂ ਤੁਹਾਡੇ ਕੁਝ ਪੈਗਾਮ ਮੇਰੇ ਤੱਕ ਪਹੁੰਚਦੇ ਨੇ ਫਜ਼ਲ ਕਦੀਰ ਐਂਡ ਫਿਜ਼ਾ ਰਾਜਪੂਤ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਪ੍ਰੋਗਰਾਮ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ ਅਤੇ ਪ੍ਰੋਗਰਾਮ ਨੂੰ ਲਾਈਕ ਕੀਤਾ ਜਨਾਬ ਲੁਬਨਾ ਮਹਿਮੂਦ ਉਸਮਾਨ ਅਲੀ ਗੁਲ ਯਾਸਿਨ ਨਾਜ਼ ਨੇ ਮਾਹਜਬੀਨ ਹੈ ਮਾਹਜਬੀਨ ਬਹੁਤ ਸ਼ੁਕਰੀਆ ਤੁਸੀਂ ਮੇਰੇ ਅੱਜ ਦੇ ਪੰਜਾਬੀ ਦੇ ਪ੍ਰੋਗਰਾਮ 'ਚ ਵੀ ਆਏ

ਵਰਨਾ ਤੁਸੀਂ ਮੇਰੇ ਰਾਤ ਵਾਲੇ ਪ੍ਰੋਗਰਾਮ ਜਾਣਦੇ ਨੇ ਜਿਹੜੇ ਸਰਗੀ ਵਾਲੇ ਪ੍ਰੋਗਰਾਮ 'ਚ। ਵੈਸੇ ਅੱਜ ਕੱਲ੍ਹ ਲੋਕ ਸਰਗੀ ਕਹਿਣ ਵਾਲੇ ਲੋਕ ਕਿੰਨੇ ਥੋੜ੍ਹੇ ਨੇ। ਠੀਕ ਹੈ ਨਾ, ਸਰਗੀ ਦੇ ਪ੍ਰੋਗਰਾਮ 'ਚ ਤੁਸੀਂ ਆਉਂਦੇ ਜੀ ਯਾਰੀ ਸੁਬਹਾ ਦੇ ਟਾਈਮ ਜਿਹੜਾ ਪ੍ਰੋਗਰਾਮ ਹੁੰਦਾ ਹੈ ਰਾਤ 2 ਤੋਂ ਸੁਬਹਾ 4 ਵਜੇ ਤੱਕ ਬੁੱਧ ਵਾਲੇ ਦਿਨ। ਮਾਂ ਜਬੀਮ ਬਹੁਤ ਸ਼ੁਕਰੀਆ, ਰੋਜ਼ੀ ਰਿਜ਼ਵਾਨਾ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ, ਕਯੂਮ ਖਾਨ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ, ਸੂਫੀ ਦੁਆ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ, ਮੁਹੰਮਦ ਹਫੀਜ਼ ਰਹਿਮਾਨ ਨੇ, ਰਿਹਾਨਾ ਖਾਨ ਨੇ ਬੱਕਰ ਤੋਂ, ਇਰਫਾਨ ਖਾਨ ਮੋਹਾਨਾ ਅਤੇ ਨਾਜ਼ ਨੂਰ ਹਸਨ ਮਾਰਾਈ, ਖਾਲਿਦ ਮਲਿਕ, ਨਜ਼ੀਰ ਖੋਸੋ, ਐਮ ਏ ਜਾਜ਼ ਅਲੀ, ਅਬਦੁਲ ਰਹਿਮਾਨ, ਰਿਆਜ਼ ਪੱਟੀ, ਹਮਦੁੱਲਾ ਮਾਲਾਖੇਲ, ਅਸ਼ਫਾਕ ਅਲੀ, ਮਨਾਜ਼ਰ ਮਹਿਮੂਦ। ਬੜੇ ਦਿਨਾਂ ਬਾਅਦ ਮਨਾਜ਼ਰ ਮਹਿਮੂਦ ਤੁਹਾਡਾ ਮੈਸੇਜ ਆਇਆ, ਮਤਲਬ ਤੁਸੀਂ ਪ੍ਰੋਗਰਾਮ ਸ਼ਾਮਿਲ ਹੋਏ ਜੇ। ਅਹਿਮਰਜ਼ਾ ਚੌਧਰੀ, ਬਹੁਤ ਸ਼ੁਕਰੀਆ ਜਨਾਬ, ਸਾਰੇ ਲੋਕਾਂ ਦਾ ਢੇਰ ਸਾਰਾ ਸ਼ੁਕਰੀਆ, ਪ੍ਰੋਗਰਾਮ ਨੂੰ ਪਸੰਦ ਕਰਨ ਦਾ ਢੇਰ ਸਾਰਾ ਸ਼ੁਕਰੀਆ, ਅਤੇ ਜਿਨ੍ਹਾਂ ਲੋਕਾਂ ਨੇ ਪਹਿਲੀ ਵਾਰੀ ਸਾਡੇ ਪ੍ਰੋਗਰਾਮ 'ਚ ਕਾਲ ਕੀਤੀ ਉਹਨਾਂ ਦਾ ਵੀ ਬਹੁਤ ਸ਼ੁਕਰੀਆ, ਯਾਨੀ ਮੈਸੇਜ ਕੀਤਾ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਉਸਮਾਨ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਪਤਾ ਨਹੀਂ ਕਿੱਥੋਂ, ਔਰ ਇਹਨਾਂ ਦੇ ਪਸੰਦ ਗਾਰਾ ਵੀ ਅਸੀਂ ਸ਼ਾਮਿਲ ਕਰ ਲਿਆ ਸੀ, ਅਤੇ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਤੁਸੀਂ ਮਾਫ਼ ਕਰ ਦੇਣਾ। ਇਜਾਜ਼ਤ ਦਿਓ ਪ੍ਰੋਗਰਾਮ ਤੱਕ, ਰੱਬ ਰੱਖ।

0: सुनते रहिए FM 101।
1: प्रोग्राम सुनने वाले सारे भैन भरावां नूं ते बुजुर्गां नूं साईमां दा सलाम पहुंचे। सोहणे भैन भराओ, इस दुआ दे नाल कि तुसीं हमेशा सेहतमंद, खुशोखरम ते मुस्कुराते रहो, तुहाडी मेज़बान साईमां तुहाडी मेल ते SMS प्रोफेसर सुलेमान साहब दे तिब्बी मशवरे लै के हाजिर खिदमत है। मोहतरम सुनन वाले, जिंदगी तो प्यारी कोई शह नहीं, लिहाजा इहदी हिफाजत भी साडा दीनी फरीजा है। ते जिंदगी दी हिफाजत दा बेहतरीन तरीका ए वे कि अल्लाह ना करे जदों कोई भी बीमारी महसूस होवे उहदा फौरी इलाज करवाया जाए ताकि सेहतमंदी नाल खुशगवार जिंदगी गुजारी जा सके। सोहणे भैन भराओ, हमेशा वांगू अज भी साडे स्टूडियो विच मौजूद होणगे पाकिस्तान दे मशहूर ओ मारूफ तबीब हर्बल फिजिशियन प्रोफेसर सुलेमान साहब। इस तो पहले कि तुहाडी उहनां नाल मुलाकात करवाई जावे, पहलां तुसीं नोट फरमाओ साडा पता ते फोन नंबर ताकि तुसीं तिब्बी मशवरे ते बेहतरीन इलाज लई प्रोफेसर सुलेमान साहब नूं आप वी मिल सको। ते नोट फरमाओ, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी भैन भराओ, जरा एक्टिव हो जाओ ते रेडियो दे नेड़े नेड़े आ जाओ, क्योंकि इंतजार दियां घड़ियां मुक गईयां ते हुण मिलने आ पाकिस्तान दे बहुत ही मशहूर ओ मारूफ ते माया नास तबीब हर्बल फिजिशियन यूनानी मेडिकल कॉलेज दे साबिक वाइस प्रिंसिपल ते पाकिस्तान तिब्बी फाउंडेशन दे चेयरमैन जनाब प्रोफेसर सुलेमान साहब नूं। सुलेमान साहब, मैं तुहानूं इस प्रोग्राम दे विच वेलकम कहनी आ ते शुक्रिया अदा करनी आ कि तुसीं साडे प्रोग्राम नूं रौनक बख्शी।
2: साईमा जी, शुक्रिया ते मैं तुहाडा अदा करना वा कि तुसीं मैनूं अपने भैन भरावां दी खिदमत दा मौका दिंदे हो।
1: जी, बड़ी मेहरबानी सुलेमान साहब। सुलेमान साहब, हुण मैं सब तो पहले जिहड़ा SMS मैं तुहाडी नज़र कर रही हां ओह मिर्ज़ा नासिर बेग साहब ने तहरीर कीता है।
2: अच्छा,
1: लिखदे ने कि जनाबे आली, मेरी शादी नूं 10 साल दा अरसा हो गया है।
2: जी जी।
1: सुलेमान साहब, काफी इलाज दे बाद हुण इक आखरी उम्मीद ते हर्बल इलाज भी करवाउणा चाहुंदा वां, बराए मेहरबानी रिपोर्ट्स वेख के मैनूं मशवरा दिओ कि इहदा इलाज हो सकदा है।
2: मोहतरम नासिर साहब, अल्लाह ताला ने मौत दे सवा हर बीमारी दा इलाज उतारिया है। ते इस हवाले नाल हदीसे मुबारका सल्लल्लाहु अलैहि वसल्लम है कि कोई बीमारी ऐसी नहीं उतारी गई जिंदा इलाज ते दवा ना उतारी गई होवे। मेरे भाई, जदों मरीज नूं किसे इलाज तों फायदा नहीं हुंदा, ओह समझदा है कि यह बीमारी नाकाबले इलाज है, हालांकि उनका इलाज मौजूद हुंदा है, लेकिन मरीज किसे दूजे मालिज नाल राबता करन तों गुरेज करदा है। मेरे मोहतरम, मैं तुहाडी रिपोर्ट्स वेखियां ने, इहदे विच कोई इन्ना वड्डा मसला नहीं कि उनका इलाज ना होवे, लिहाजा मैं तुहानूं मशवरा देंगा कि तुसीं फौरन ही इलाज शुरू कराओ ते सोहणे रब ते भरोसा रखो, इनशाला ना सिर्फ तुहाडी इह तकलीफ ठीक हो जाएगी बल्कि सोहणा रब तुहानूं इनशाला साहिबे औलाद भी करेगा।
1: आमीन सुम्मा आमीन। जी नासिर साहब, तुसीं हर्बल फिजिशियन प्रोफेसर सुलेमान साहब दा मशवरा सुनिया, मैनूं यकीन है कि तुसीं इस मशवरे ते अमल भी करोगे। सुलेमान साहब, तुहाडी इह गल दुरुस्त है कि अगर मरीज नूं इक इलाज तों फायदा ना होवे ते फिर ओह इलाज नूं गैर मुअसर समझदा, हालांकि बिलखसूस हर्बल इलाज ते खुदाई इलाज है।
2: जी बेशक सहमा जी, बहुत अच्छी गल कीती है कि ऐ खुदाई इलाज है।
1: बिल्कुल सही फरमाया। सुलेमान साहब, अगली मेल हाजिर है जड़ी जुबैर साहब ने तहरीर कीती है। लिखदे ने कि मेरी उम्र 32 साल है लेकिन असाबी कमजोरी इन्नी है कि मैं अपने आप नूं 50 साल दा मरीज तसव्वुर करना वा। सुलेमान साहब, मैनूं असल विच शादी तों पहलां टाइफाइड बुखार होया सी, ओहदे बाद असाबी कमजोरी शुरू हो गई ते हुण इस प्रॉब्लम दी वजह नाल मैनूं ज़हनी तौर ते बहुत डिप्रेशन रहिंदा है ते मेरी लाइफ डिस्टर्ब हो रही है। जी सुलेमान साहब,
2: जुबैर साहब, टाइफाइड बुखार यकीनन खतरनाक बीमारी है ਲੇਕਿਨ ਮੈਨੂੰ ਹੈਰਾਨੀ ਹੈ ਕਿ ਤੁਸੀਂ ਆਪਣੀ ਕਮਜ਼ੋਰੀ ਤੋਂ ਆਗਾਹ ਹੋਣ ਦੇ ਬਾਵਜੂਦ ਇਸ ਤੋਂ ਪਹਿਲਾਂ ਇਲਾਜ ਵੱਲ ਤਵੱਜੋ ਕਿਉਂ ਨਹੀਂ ਕੀਤੀ? ਹੁਣ ਜਦੋਂ ਮਸਲਾ ਵਿਗੜ ਗਿਆ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਂ 2-3 ਦਿਨ ਵਿੱਚ ਹੀ ਤਾਕਤ ਦਾ ਪਹਾੜ ਬਣ ਜਾਵਾਂ? ਮੇਰੇ ਭਾਈ, ਤੁਹਾਡਾ ਲੀਵਰ, ਮੇਦਾ, ਅਸਾਬ ਅਤੇ ਬਿਮਾਰੀ ਦੇ ਮੁੱਢਲੇ ਅਸਰਾਤ ਮੌਜੂਦ ਨੇ, ਲਿਹਾਜ਼ਾ ਤੁਹਾਨੂੰ ਕੁਝ ਅਰਸਾ ਦਿਲ ਲਗਾ ਕੇ ਇਲਾਜ ਕਰਾਉਣਾ ਪਵੇਗਾ ਤਾਂ ਕਿ ਮਜ਼ੀਦ ਜ਼ਹਿਨੀ ਡਿਪਰੈਸ਼ਨ ਨਾ ਹੋਵੇ। ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਫੌਰੀ ਤੌਰ 'ਤੇ ਲੀਵਰ ਅਤੇ ਮੇਦੇ ਦੇ ਨਿਜ਼ਾਮ ਨੂੰ ਦਰੁਸਤ ਕਰੇਗੀ। ਉਸ ਤੋਂ ਬਾਅਦ ਤੁਹਾਡੇ ਅਸਾਬ ਮਜ਼ਬੂਤ ਹੋਣਗੇ ਅਤੇ ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਚੁਸਤੀ, ਤਾਜ਼ਗੀ ਅਤੇ ਭਰਪੂਰ ਕੁਵਤ ਮਹਿਸੂਸ ਕਰੋਗੇ।
1: ਜੀ ਸੁਬੈਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੀ ਸਿਹਤ 'ਤੇ ਤਵੱਜੋ ਦਿਓ ਅਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ। ਸੁਲੇਮਾਨ ਸਾਹਿਬ, ਇੱਧਰੋਂ ਮੈਂ ਪੜ੍ਹਨਾ ਸ਼ੁਰੂ ਕਰਦੀ ਹਾਂ, ਇੱਧਰੋਂ ਤੁਹਾਡੇ ਈਮੇਲਸ ਵਗੈਰਾ, ਅਤੇ ਉੱਧਰੋਂ ਅੱਧੀ ਛੁੱਟੀ ਹੋ ਜਾਂਦੀ, ਪਤਾ ਨਹੀਂ ਲੱਗਦਾ ਮੈਂ ਤਾਂ ਗੱਲਾਂ ਕਰਦੇ ਨੇ, ਤੁਸੀਂ ਕਰਦੇ ਹੋ ਸੁਲੇਮਾਨ ਸਾਹਿਬ, ਮੈਂ ਨਹੀਂ ਗੱਲਾਂ ਕਰਦੀ। ਲਓ ਅੱਧੀ ਛੁੱਟੀ ਦਾ ਵੇਲਾ ਹੋ ਗਿਆ ਜੇ, ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਹੁਣੇ ਆਈ।
2: ਜੀ
1: ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਪਾਕ ਸਿਹਤ ਭਰੀ ਜ਼ਿੰਦਗੀ ਗੁਜ਼ਾਰਨ ਲਈ ਆਪਣੀ ਅਲਾਮਤ 'ਤੇ ਨਜ਼ਰ ਰੱਖੋ, ਅਤੇ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੋਵੇ ਤਾਂ ਪਾਕਿਸਤਾਨ ਦੇ ਮਸ਼ਹੂਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ, ਅਤੇ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਮੇਲਸ ਔਰ SMS ਦਾ ਜਵਾਬ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮਸਲਾ ਇਹ ਵੇ ਕਿ ਮੈਨੂੰ ਭੁੱਖ ਨਹੀਂ ਲੱਗਦੀ, ਮੂੰਹ ਦਾ ਜ਼ਾਇਕਾ ਅਜੀਬ ਜਿਹਾ ਰਹਿੰਦਾ ਹੈ, ਥੋੜ੍ਹਾ ਬਹੁਤਾ ਕੰਮ ਕਰਾਂ ਜਾਂ ਸੀੜੀਆਂ ਚੜ੍ਹਾਂ ਤਾਂ ਬੁਰੀ ਤਰ੍ਹਾਂ ਸਾਫ਼ ਖੁੱਲ ਜਾਂਦੀ ਹੈ। ਜਿਸਮਾਨੀ ਕਮਜ਼ੋਰੀ ਵੀ ਕਾਫ਼ੀ ਜ਼ਿਆਦਾ ਹੋ ਗਈ ਹੈ, ਮੈਂ ਹਾਜ਼ਮੇ ਦੀ ਕਈ ਦਵਾਈਆਂ ਇਸਤੇਮਾਲ ਕਰ ਚੁੱਕਿਆ ਲੇਕਿਨ ਆਰਾਮ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਅਨਵਰ ਭਾਈ, ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਆਪਣੀ ਮਦਦ ਆਪਦੇ ਤਹਿਤ ਹੋਣ ਵਾਲਾ ਇਲਾਜ ਨਾ ਸਿਰਫ ਬਿਮਾਰੀ ਨੂੰ ਪੇਚੀਦਾ ਕਰਦਾ ਹੈ ਬਲਕਿ ਬਾਜ਼ ਵਾਰੀ ਨਹਾਇਤ ਖਤਰਨਾਕ ਵੀ ਹੋ ਸਕਦਾ ਹੈ।
1: ਬਿਲਕੁਲ
2: ਮੇਰੇ ਮੋਹਤਰਮ, ਤੁਸੀਂ ਹਾਜ਼ਮੇ ਦੀ ਦਵਾਈ ਲੈਂਦੇ ਰਹੇ ਹੋ ਹਾਲਾਂਕਿ ਤੁਹਾਨੂੰ ਮੇਦੇ ਦੀ ਕੋਈ ਤਕਲੀਫ ਨਹੀਂ ਬਲਕਿ ਤੁਹਾਡਾ ਲੀਵਰ ਆਪਣੇ ਫੰਕਸ਼ਨ ਪੂਰੀ ਤਰ੍ਹਾਂ ਅਦਾ ਨਹੀਂ ਕਰਦਾ ਅਤੇ ਅਲਾਮਾਤ ਦੇ ਮੁਤਾਬਿਕ ਤੁਹਾਨੂੰ ਵਰਮੇ ਜਿਗਰ ਦੀ ਪ੍ਰੋਬਲਮ ਹੈ। ਮੋਹਤਰਮ, ਇਹ ਬਿਮਾਰੀ ਅਗਰ ਪੇਚੀਦਾ ਹੋ ਜਾਏ ਤਾਂ ਬਹੁਤ ਹੀ ਖਤਰਨਾਕ ਹੋ ਸਕਦੀ ਹੈ, ਲਿਹਾਜ਼ਾ ਇਲਾਜ ਵਿੱਚ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਤੁਸੀਂ ਚਿਕਨਾਈ ਵਾਲੇ ਖਾਣੇ, ਬਿਲਖਸੂਸ ਬਾਜ਼ਾਰੀ ਤਲੀ ਹੋਈ ਖਾਣੇ, ਫਾਸਟ ਫੂਡ, ਗਾਏ ਦਾ ਗੋਸ਼ਤ ਅਤੇ ਸਿਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਦਿਨ ਦੇ ਵਿੱਚ ਕਿਸੇ ਵੀ ਹਿੱਸੇ 'ਚ ਤਕਰੀਬਨ 40 ਮਿੰਟ ਤੁਸੀਂ ਜਿਹੜੀ ਨਾ ਵਾਕ, ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਬਲਕਿ ਵਾਕ 'ਤੇ ਇਲਾਜ ਦਾ ਅਹਿਮ ਹਿੱਸਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈਏ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਅਮਲ ਕਰਨਾ ਹੈ ਅਤੇ ਆਪਣੀ ਮਦਦ ਆਪ ਦੇ ਤਹਿਤ ਇਲਾਜ ਨਹੀਂ ਕਰਨਾ। ਸੁਲੇਮਾਨ ਸਾਹਿਬ, ਇਹਨਾਂ ਭਾਈ ਸਾਹਿਬ ਨੂੰ ਤੇ ਭੁੱਖ ਨਹੀਂ ਸੀ ਲੱਗਦੀ, ਫਿਰ ਇਹ ਹਾਜ਼ਮੇ ਦੀ ਦਵਾਈ ਕਿਹੜੀ ਚੀਜ਼ ਨੂੰ ਹਜ਼ਮ ਕਰਨ ਲਈ ਲੈਂਦੇ ਸੀ?
2: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ ਕਿਉਂਕਿ ਅਨਵਰ ਸਾਹਿਬ ਦੀ ਤਰ੍ਹਾਂ ਬਹੁਤ ਸਾਰੇ ਮਰੀਜ਼ ਇਸ ਬਿਮਾਰੀ 'ਚ ਹਾਜ਼ਮੇ ਦੀ ਦਵਾਈ ਲੈਂਦੇ ਨੇ। ਅਸਲ ਗੱਲ ਇਹ ਵੇ ਕਿ ਲੀਵਰ ਪ੍ਰੋਬਲਮ ਵਿੱਚ ਮੂੰਹ ਦਾ ਜ਼ਾਇਕਾ ਬਦਲ ਜਾਂਦਾ ਹੈ, ਕਮਜ਼ੋਰੀ ਅਤੇ ਸੁਸਤੀ ਰਹਿੰਦੀ ਹੈ, ਮਰੀਜ਼ ਨੂੰ ਭੁੱਖ ਨਹੀਂ ਲੱਗਦੀ ਅਤੇ ਉਹ ਸਮਝਦਾ ਹੈ ਕਿ ਉਹਦਾ ਨਿਜ਼ਾਮੇ ਹਜ਼ਮ ਖਰਾਬ ਹੋ ਗਿਆ ਹੈ ਅਤੇ ਬਦ ਹਜ਼ਮੀ ਦੀ ਵਜ੍ਹਾ ਨਾਲ ਉਹਦੀ ਭੁੱਖ ਗਾਇਬ ਹੋ ਗਈ ਹੈ।
1: ਅੱਛਾ, ਯਾਨੀ ਇਹ ਤਸ਼ਖੀਸ ਅੰਦਾਜ਼ਿਆਂ 'ਤੇ ਹੁੰਦੀ ਹੈ। ਸੁਲੇਮਾਨ ਸਾਹਿਬ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਸ਼ਰਫ ਜ਼ਾਹਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਉਮਰ 32 ਸਾਲ ਹੈ, ਮੈਨੂੰ 1 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਬਾਜ਼ ਵਾਰੀ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਮੈਂ ਡਰਾਈਵਿੰਗ ਵੀ ਨਹੀਂ ਕਰ ਸਕਦਾ। ਐਸੇ ਲਈ ਮੈਂ ਡਾਕਟਰ ਨੇ ਮਸ਼ਵਰਾ ਦਿੱਤਾ ਹੈ ਕਿ ਮੈਂ ਡਰਾਈਵਿੰਗ ਨਾ ਕਰਾਂ। ਸੁਲੇਮਾਨ ਸਾਹਿਬ, ਮੇਰੀ ਇਸ ਪ੍ਰੋਬਲਮ ਦੀ ਵਜ੍ਹਾ ਨਾਲ ਮੈਂ ਬਹੁਤ ਡਿਸਟਰਬ ਹੋ ਗਿਆ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
2: ਅਸ਼ਰਫ ਭਾਈ, ਤੁਸੀਂ ਜਿਹੜੀ ਆਪਣੀ ਕੈਫੀਅਤ ਲਿਖੀ ਹੈ ਉਹ ਤਾਂ ਵਾਕਈ ਬੜੀ ਪਰੇਸ਼ਾਨ ਕੁਨ ਨੇ। ਬਹਿਰਹਾਲ ਇਲਾਜ ਹੋਵੇਗਾ ਤੇ ਇਨਸ਼ਾਅੱਲਾ ਇਹ ਕਫੀਅਤ ਦੂਰ ਹੋ ਜਾਏਗੀ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਨਮਕ ਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ, ਅਗਰ ਮੁਮਕਿਨ ਹੋਵੇ ਤੇ 1 ਅਖਰੋਟ ਰੋਜ਼ਾਨਾ ਖਾਓ। ਖਾਣੇ 'ਚ ਅਦਰਕ ਤੇ ਥੂਮ ਦੀ ਚਟਨੀ ਜ਼ਰੂਰ ਇਸਤੇਮਾਲ ਕਰੋ ਤੇ ਰੋਜ਼ਾਨਾ ਖਾਲੀ ਪੇਟ 45 ਮਿੰਟ ਵਾਕ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ। ਮੈਂ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹਦਾ ਬੁਨਿਆਦੀ ਫੰਕਸ਼ਨ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣਾ ਹੈ, ਜਿਹੜੇ ਚਰਬੀਲੇ ਅਜ਼ਾ ਨੂੰ ਤਹਿਲੀਲ ਕਰਦੀ ਹੈ ਤੇ ਸ਼ਰਿਆਨਾ ਨੂੰ ਖੋਲਦੀ ਹੈ। ਤੁਸੀਂ ਇਹ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰੋ ਤੇ ਦਿਨ 'ਚ ਕਮ ਅਜ਼ ਕਮ 2 ਵਾਰੀ ਬਲੱਡ ਪ੍ਰੈਸ਼ਰ ਦੀ ਰੀਡਿੰਗ ਜ਼ਰੂਰ ਨੋਟ ਕਰੋ ਤੇ 15 ਦਿਨ ਬਾਅਦ ਮੈਨੂੰ ਇਹ ਰੀਡਿੰਗ ਇਰਸਾਲ ਕਰੋ। ਮੇਰੇ ਭਾਈ, ਤੁਸੀਂ ਆਪ ਵੇਖੋਗੇ ਕਿ ਇਸ ਦਵਾਈ ਨਾਲ ਇਨਸ਼ਾਅੱਲਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਹੁਣ ਸਾਇਮਾ ਵੀ ਤੁਹਾਨੂੰ ਇੱਕ ਮਸ਼ਵਰਾ ਦਿੰਦੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਗੁੱਸਾ ਕਰਦੇ ਹੋ ਤੇ ਇਸ ਆਦਤ ਨੂੰ ਤਬਦੀਲ ਕਰੋ ਤੇ ਹਰ ਵੇਲੇ ਖੁਸ਼ ਰਹੋ, ਲੋਕਾਂ ਨਾਲ ਮੁਸਕਰਾ ਕੇ ਗੁਫ਼ਤਗੂ ਕਰੋ, ਕਿਉਂਕਿ ਗੁੱਸਾ ਕਰਨ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ।
2: ਸਾਇਮਾ ਜੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਅਗਰ ਪੁਰਾਣੀ ਹੋ ਜਾਏ ਨਾ ਤੇ ਬੰਦੇ ਦਾ ਮਜ਼ਾਜ ਵੀ ਚਿੜਚਿੜਾ ਹੋ ਜਾਂਦਾ ਹੈ।
1: ਓਹੋ,
2: ਤੇ ਉਹ ਹਰ ਗੱਲ ਤੇ ਗੁੱਸਾ ਕਰਦਾ ਹੈ।
1: ਸੁਲੇਮਾਨ ਸਾਹਿਬ, ਜੇ ਇਹ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ, ਕਿਉਂਕਿ ਹਰ ਬੰਦਾ ਹੀ ਲੜਨ ਨੂੰ ਫਿਰਦਾ। ਜਰਾ ਜੀ ਗੱਲ ਕਰੋ, ਹੱਥੀ ਪੈਣ ਨੂੰ ਫਿਰਦਾ। ਲਵਾਦਾਰੀ ਤੇ ਬਰਦਾਸ਼ਤ ਤੇ ਬਿਲਕੁਲ ਹੀ ਖਤਮ ਹੋ ਗਈ ਹੈ। ਬਸ ਮੈਂ ਤੇ ਇਹੀ ਕਹਿ ਸਕਦੀ ਹਾਂ, ਇਹਨਾਂ ਦੇ ਹਾਲ ਤੇ ਕਰਮ ਕਰੇ। ਸੁਲੇਮਾਨ ਸਾਹਿਬ, ਅਗਲਾ SMS ਜਿਹੜਾ ਨਾ ਸੁਹੇਲ ਪਰਵੇਜ਼ ਸਾਹਿਬ ਨੇ ਤਹਿਰੀਰ ਕੀਤਾ ਹੈ। ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, 3 ਮਹੀਨਿਆਂ ਤੋਂ ਮੈਨੂੰ ਇੱਕ ਲੱਤ 'ਚ ਬਹੁਤ ਹੀ ਜ਼ਿਆਦਾ ਦਰਦ ਰਹਿੰਦਾ ਹੈ। ਇਹਦੇ ਇਲਾਵਾ 3 ਸਾਲ ਤੋਂ ਗੋਡਿਆਂ ਦੇ ਦਰਦਾਂ ਦਾ ਵੀ ਮਸਲਾ ਹੈ। ਮੈਂ ਬਹੁਤ ਇਲਾਜ ਕਰਵਾਇਆ, ਮਾਲਿਸ਼ ਵੀ ਕਰਵਾਉਂਦਾ, ਲੇਕਿਨ ਵਕਤੀ ਆਰਾਮ ਤੋਂ ਬਾਅਦ ਗੋਡਿਆਂ ਦਾ ਦਰਦ ਫੇਰ ਸ਼ੁਰੂ ਹੋ ਜਾਂਦਾ ਹੈ। ਸੁਲੇਮਾਨ ਸਾਹਿਬ, ਲੱਤ 'ਚ ਦਰਦ ਦੀ ਵਜ੍ਹਾ ਨਾਲ ਮੈਂ ਤੁਰਨ ਫਿਰਨ ਤੋਂ ਤਕਰੀਬਨ ਮਾਜ਼ੂਰ ਹੋ ਗਿਆ ਵਾਂ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ।
2: ਸੇਲ ਸਾਹਿਬ, ਇਸ ਬਿਮਾਰੀ ਨੂੰ ਤਿੱਬੀ ਇਸਤਲਾਹ 'ਚ ਦਰਦ ਉਰਕਿਨਸਾ ਤੇ ਅੰਗਰੇਜ਼ੀ 'ਚ ਸ਼ਿਆਟੀਕਾ ਕਹਿੰਦੇ ਨੇ। ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਦੇ ਨਾਲ ਮਰੀਜ਼ ਆਪਣੇ ਪੈਰਾਂ 'ਤੇ ਵਜ਼ਨ ਨਹੀਂ ਪਾ ਸਕਦਾ, ਲਿਹਾਜ਼ਾ ਟੁਰਨਾ ਮਹਾਲ ਹੋ ਜਾਂਦਾ ਹੈ। ਮੇਰੇ ਭਾਈ, ਕਿ ਜੜੀ ਬੂਟੀਆਂ ਦੇ ਇਲਾਜ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੁਸੀਂ ਚਾਵਲ, ਦਹੀਂ, ਮਸ਼ਰੂਬਾਤ ਯਾਨੀ ਬੋਤਲਾਂ, ਆਈਸਕ੍ਰੀਮ, ਬਰਫ਼ ਅਤੇ ਟਿੰਡੇ ਤੋਰੀ ਨਹੀਂ ਖਾਣੇ, ਬਾਕੀ ਹਰ ਖੁਰਾਕ ਖਾ ਸਕਦੇ ਹੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਦਵਾ ਦੇ ਜ਼ਰੀਏ ਸੈਂਕੜੋ ਮਰੀਜ਼ਾਂ ਨੂੰ ਮੁਕੰਮਲ ਤੌਰ 'ਤੇ ਆਰਾਮ ਆ ਚੁੱਕਿਆ ਹੈ। ਤੁਸੀਂ ਰੋਗਨੇ ਜ਼ੈਤੂਨ ਜਾਂ ਰੋਗਨੇ ਅਲਸੀ ਦੀ ਮਾਲਿਸ਼ ਜ਼ਰੂਰ ਕਰੋ ਅਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰਦੇ ਰਹੋ ਤਾਂ ਕਿ ਪੱਠਿਆਂ ਦਾ ਖਿਚਾਓ ਦੂਰ ਹੋ ਜਾਏ। ਬਾਕੀ ਜਿਹੜੀ ਬੁਨਿਆਦੀ ਤਕਲੀਫ ਹੈ ਉਹ ਦਵਾਈ ਨਾਲ ਇਨਸ਼ਾਅੱਲਾ ਦੂਰ ਹੋ ਜਾਏਗੀ। ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਹਦੇ ਨਾਲ ਇਨਸ਼ਾਅੱਲਾ ਗੋਡਿਆਂ ਦਾ ਦਰਦ ਵੀ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ ਤੇ ਦਰਦ ਅਰਕਨਸਾ ਤੋਂ ਵੀ ਮੁਕੰਮਲ ਤੌਰ ਤੇ ਛੁਟਕਾਰਾ ਮਿਲ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ
2: ਜੀ, ਜੀ
1: ਹਮੇਸ਼ਾ ਦੀ ਤਰ੍ਹਾਂ ਮੇਲਸ ਵੀ ਨੇ ਬਾਕੀ ਤੇ SMS ਵੀ ਬਾਕੀ ਨੇ, ਪਰ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋ ਗਿਆ। ਬਾਕੀ ਮੇਲਸ ਔਰ SMS ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਤੇ ਅੱਲਾ ਨਾ ਕਰੇ ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਤੇ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142607 8 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਇਨਸ਼ਾ ਅੱਲਾਹ ਤਾਲਾ ਫਿਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰਾਖਾ।
0: ਸੁਣਦੇ ਰਹੀਏ FM 101 101।

0: सुनते रहिए FM 101 101 101।
1: सोने भैन भ्राओ ते मेरे बुजुर्गो, तुहाडी मेज़बान ते तुहाडी मेल और SMS दी तर्जमान साइमा तुहाडी खिदमत विच हाजिर है ते पुरखलूस सलाम पेश कर दिए। सोने भैन भ्राओ, अल्लाह ताला ने सानू बेशुमार नेमतां अता फरमाईआं ने जिन्हां दी वजह नाल साडी जिंदगी बहुत ही रंगीन ते खुशियां भरी हुंदी है। ਇਹ ਨੇਮਤਾਂ ਹੀ ਨੇ ਜਿਨ੍ਹਾਂ ਦੀ ਬਦੌਲਤ ਇਨਸਾਨ ਦੀ ਜ਼ਿੰਦਗੀ ਰਵਾਂ ਦਵਾਂ ਹੈ ਅਤੇ ਹਰ ਸ਼ਖਸ ਆਪਣੀ ਆਪਣੀ ਜਗ੍ਹਾ ਇਹਨਾਂ ਨੇਮਤਾਂ ਤੋਂ ਜਿਹੜਾ ਨਾ ਇੰਜੋਏ ਵੀ ਕਰ ਰਿਹਾ ਅਤੇ ਫਾਇਦਾ ਵੀ ਚੁੱਕ ਰਿਹਾ। ਸੋਹਣੇ ਭੈਣ ਭਰਾਓ, ਇਸ ਹਕੀਕਤ ਤੋਂ ਅਤੇ ਤੁਸੀਂ ਵੀ ਇਨਕਾਰ ਨਹੀਂ ਨਾ ਕਰੋਗੇ ਕਿ ਸਿਹਤ ਦੀ ਦੌਲਤ ਜਿਹੜੀ ਹੈ ਇਹਦੀ ਵਜ੍ਹਾ ਨਾਲ ਹੀ ਹਰ ਸ਼ਿਆ ਚੰਗੀ ਲੱਗਦੀ ਹੈ। ਅੱਲਾ ਨਾ ਕਰੇ ਅਗਰ ਕੋਈ ਬਿਮਾਰੀ ਹੋ ਜਾਏ ਤਾਂ ਜ਼ਿੰਦਗੀ ਦੀ ਹਰ ਖੁਸ਼ੀ, ਹਰ ਨੇਮਤ ਅਤੇ ਹਰ ਆਸਾਇਸ਼ ਬਿਲਕੁਲ ਬੇਕਾਰ ਨਜ਼ਰ ਆਉਂਦੀ ਹੈ। ਲਿਹਾਜ਼ਾ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਵੱਲ ਤਵੱਜੋ ਰੱਖੋ ਅਤੇ ਰੱਬ ਨਾ ਕਰੇ ਜਿਸ ਬਿਮਾਰੀ 'ਚ ਤੁਸੀਂ ਆਪਣੇ ਆਪ ਨੂੰ ਮੁਬਤਲਾ ਸਮਝਦੇ ਹੋ ਅਤੇ ਪਾਕਿਸਤਾਨ ਦੇ ਮਾਇਆ ਨਾਸ ਅਤੇ ਮਸ਼ਹੂਰ ਓ ਮਾਰੂਫ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਅਤੇ ਉਹਨਾਂ ਨਾਲ ਰਾਬਤਾ ਕਰਨ ਵਾਸਤੇ ਸਾਡਾ ਫੋਨ ਨੰਬਰ ਅਤੇ ਐਡਰੈਸ ਐਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਅਤੇ ਹੁਣ ਐਕਟਿਵ ਹੋ ਕੇ ਪ੍ਰੋਗਰਾਮ ਦੇ ਜਿਹੜਾ ਨਾ ਹਰ ਗੱਲ ਦਾ ਗੌਰ ਨਾ ਸੁਣਨਾ, ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਸ਼ੋਹਰਤ ਯਾਫਤਾ ਤਬੀਬ ਹਰਬਲ ਫਿਜ਼ੀਸ਼ੀਅਨ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ ਆਮਦੀਦ ਅਤੇ ਜੀ ਆਇਆਂ ਨੂੰ।
2: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੱਤਾ।
1: ਜੀ ਇਨਾਇਤ। ਸੁਲੇਮਾਨ ਸਾਹਿਬ, ਮੈਂ ਹੁਣ ਪੇਸ਼ ਕਰਨੀ ਆ ਈਮੇਲ ਔਰ SMS।
2: ਜੀ
1: ਕੀ ਕਹਿੰਦੇ ਹੋ, ਪੇਸ਼ ਕਰਾਂ?
2: ਹਾਂਜੀ ਜ਼ਰੂਰ। ਪੁੱਛਣ ਵਾਲੀ ਗੱਲ ਹੈ,
1: ਸਭ ਤੋਂ ਪਹਿਲੇ ਜਿਹੜੇ ਸਲੀਮੁਰਜ਼ਮਾਨ ਸਾਹਿਬ ਨੇ ਨਾ, ਉਹਨਾਂ ਨੇ ਸਾਨੂੰ SMS ਤਰੀਰ ਕੀਤਾ। ਕਹਿੰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮਾਸ਼ਾਅੱਲਾ ਤੁਸੀਂ ਬਹੁਤ ਹੀ ਤਜਰਬਾਕਾਰ ਤਬੀਬ ਹੈਗੇ ਹੋ ਅਤੇ ਮੈਂ ਤੁਹਾਡੀ ਸ਼ੁਰੂ ਸੁਣ ਕੇ ਹੀ ਤੁਹਾਨੂੰ ਜਿਹੜਾ ਨਾ ਇਹ ਮੇਲ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਮੈਨੂੰ ਇਨਫਰਟੈਲਿਟੀ ਦਾ ਮਰਜ਼ ਹੈਗਾ। ਸੁਲੇਮਾਨ ਸਾਹਿਬ, ਮੈਂ ਆਪਣੀ ਤਸੱਲੀ ਵਾਸਤੇ ਇੱਕ ਵਾਰੀ ਦੇਸੀ ਇਲਾਜ ਜ਼ਰੂਰ ਕਰਵਾਉਣਾ ਚਾਹੁੰਦਾ ਵਾਂ ਤਾਂ ਕਿ ਬਾਅਦ ਵਿੱਚ ਮੈਨੂੰ ਪਛਤਾਵਾ ਨਾ ਹੋਵੇ ਕਿ ਕਾਸ਼ ਮੈਂ ਦੇਸੀ ਇਲਾਜ ਵੀ ਅਜ਼ਮਾਇਆ ਹੁੰਦਾ। ਸੁਲੇਮਾਨ ਸਾਹਿਬ, ਇਸ ਬਾਰੇ ਤੁਹਾਡੀ ਕੀ ਰਾਏ, ਮੈਨੂੰ ਆਪਣੀ ਰਾਏ ਨਾਲ ਨਵਾਜ਼ੋ।
2: ਮੋਹਤਰਮ ਸਲੀਮ ਸਾਹਿਬ, ਤੁਹਾਡੀ ਦਾਨਿਸ਼ਮੰਦੀ ਅਤੇ ਦਾਨਿਸ਼ਮੰਦ ਦਾ ਨਾਂ ਫੈਸਲਾ ਕਾਬਲੇ ਤਾਰੀਫ ਹੈ ਕਿ ਤੁਸੀਂ ਕੁਦਰਤੀ ਇਲਾਜ ਵੱਲ ਤਵੱਜੋ ਕੀਤੀ। ਮੇਰੇ ਮੋਹਤਰਮ ਭਾਈ, ਮੇਰਾ ਵੀ ਇਹੋ ਹੀ ਮਸ਼ਵਰਾ ਹੈ ਕਿ ਤੁਸੀਂ ਫੌਰਨ ਹੀ ਇਲਾਜ ਸ਼ੁਰੂ ਕਰਾਓ। ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਔਲਾਦ ਦੀ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ,
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸਲੀਮ ਸਾਹਿਬ, ਤੁਸੀਂ ਆਪਣੀ ਈਮੇਲਸ ਦਾ ਜਵਾਬ ਤੇ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਅਸੀਂ ਵੀ ਤੁਹਾਡੇ ਲਈ ਤੁਹਾਡੀ ਸਿਹਤਮੰਦੀ ਵਾਸਤੇ ਦੁਆ ਗੁਆ, ਤੁਸੀਂ ਜ਼ਰੂਰ ਇਲਾਜ ਕਰਾਓ, ਖੁਦਾ ਆਪਣਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਹੁਣ ਅਗਲੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਇੱਕ ਨੌਜਵਾਨ ਮਗਰ ਹੈਰਾਨ ਪਰੇਸ਼ਾਨ ਸਾਹਿਬ ਨੇ ਤਹਿਰੀਰ ਕੀਤੀ।
2: ਜੀ ਜੀ,
1: ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ ਲੇਕਿਨ ਆਪਣੀ ਹਾਲਤ ਬਿਆਨ ਕਰ ਦਿੱਤੀ ਹੈ।
2: ਅੱਛਾ।
1: ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੇਰੀ ਸਿਹਤ ਕਾਬਲੇ ਰਸ਼ਕ ਸੀ ਲੇਕਿਨ ਮੈਨੂੰ ਇੱਕ ਐਸੀ ਬਿਮਾਰੀ ਹੋ ਗਈ ਕਿ ਜਿਹੜੀ ਮੈਨੂੰ ਦਿਨ ਬ ਦਿਨ ਕਮਜ਼ੋਰ ਕਰ ਰਹੀ ਹੈ। ਮੈਂ ਬਹੁਤ ਹੈਰਾਨ ਹਾਂ ਕਿ ਬਲਕਿ ਪਰੇਸ਼ਾਨ ਹਾਂ ਕਿ ਮੈਨੂੰ ਇਹੋ ਜਿਹੀ ਬਿਮਾਰੀ ਕਿਉਂ ਹੋ ਗਈ ਹੈ।
2: ਜੀ
1: ਸੁਲੇਮਾਨ ਸਾਹਿਬ, ਮੇਰੇ ਮੋਢਿਆਂ ਦੇ ਪੱਠਿਆਂ ਅਤੇ ਗਰਦਨ ਦੇ ਪੱਠੇ ਖਿੱਚ ਜਾਂਦੇ ਨੇ, ਲੱਤਾਂ 'ਚ ਕਮਰ 'ਚ ਹਰ ਵੇਲੇ ਦਰਦ ਹੁੰਦਾ ਹੈ, ਥੱਕਣ ਬਹੁਤ ਮਹਿਸੂਸ ਹੁੰਦੀ ਹੈ, ਕੰਮ ਵਿੱਚ ਵੀ ਦਿਲ ਨਹੀਂ ਲੱਗਦਾ ਕਿਉਂਕਿ ਜਿਸਮ ਵਿੱਚ ਜਾਨ ਹੀ ਨਹੀਂ। ਸੁਲੇਮਾਨ ਸਾਹਿਬ, ਐਸੀ ਦਵਾਈ ਪਾਰਸਲ ਕਰ ਦਿਓ ਜਿਹੜਾ ਮੈਂ ਇਸਤੇਮਾਲ ਕਰਾਂ ਤਾਂ ਤਾਕਤਵਰ ਹੋ ਜਾਵਾਂ।
2: ਬੇਟਾ ਜੀ, ਇਹਦੇ 'ਚ ਹੈਰਾਨੀ ਅਤੇ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਕਿ ਤੁਹਾਨੂੰ ਇਹ ਬਿਮਾਰੀ ਕਿਉਂ ਹੋਈ। ਬੇਟਾ ਜੀ, ਮੈਂ ਆਪਣੇ ਇਲਮੀ ਤਜਰਬੇ ਦੀ ਬੁਨਿਆਦ 'ਤੇ ਤੁਹਾਨੂੰ ਇਹ ਹਕੀਕਤ ਦੱਸ ਦਿਆਂ ਕਿ 80% ਨੌਜਵਾਨ ਕਿਸੇ ਨਾ ਕਿਸੇ ਮਰਹਲੇ 'ਤੇ ਇਸ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੁੰਦੇ ਨੇ। ਲਿਹਾਜ਼ਾ ਤੁਸੀਂ ਆਪਣੇ ਆਪ ਨੂੰ ਇਕਲੌਤਾ ਮਰੀਜ਼ ਨਾ ਸਮਝੋ। ਬਿਮਾਰੀ ਦੇ ਹਵਾਲੇ ਨਾਲ ਅਰਜ਼ ਕਰਾਂਗਾ ਕਿ ਹਰਬਲ ਇਲਾਜ ਦੇ ਜ਼ਰੀਏ ਨੌਜਵਾਨਾਂ ਦੀ ਇਹ ਬਿਮਾਰੀ ਅਲਹਮਦੁਲਿਲਾ 100% ਠੀਕ ਹੋ ਜਾਂਦੀ ਹੈ। ਬੇਟਾ ਜੀ, ਤੁਸੀਂ ਬਾਜ਼ਾਰੀ ਖਾਣੇ, ਖੱਟੀਆਂ ਚੀਜ਼ਾਂ ਹਰਗਿਜ਼ ਇਸਤੇਮਾਲ ਨਹੀਂ ਕਰਨੀਆਂ। ਮੈਂ ਇੱਕ ਬਹੁਤ ਹੀ ਮੁਅੱਸਰ ਲਾਜਵਾਬ ਦਵਾਈ ਪਾਰਸਲ ਕਰਾਈ ਹੈ, ਜਿਹੜੀ ਅੰਦਰੂਨੀ ਪੇਚੀਦਗੀ ਨੂੰ ਦੂਰ ਕਰੇਗੀ, ਅਸਾਬ ਅਤੇ ਪੱਠਿਆਂ ਨੂੰ ਮਜ਼ਬੂਤ ਕਰੇਗੀ, ਅਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਹਾਡੇ ਜਿਸਮ ਵਿੱਚ ਇਨਸ਼ਾਅੱਲਾ ਤਾਕਤ ਅਤੇ ਕੁਵਤ ਆ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ। ਜੀ ਜਨਾਬ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਇਲਾਜ ਵਿੱਚ ਦੇਰ ਨਹੀਂ ਕਰਨੀ, ਯਾਨੀ ਪਾਬੰਦੀ ਨਾਲ ਦਵਾਈ ਲੈਣੀ ਹੈ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ
2: ਜੀ, ਜੀ
1: ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਨਾ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਵਾ ਰਹਾਂ ਤਾਂ ਜੋ ਤੁਹਾਡੇ ਨਾਲ ਆਪ ਰਾਬਤਾ ਕਰ ਸਕਣ ਅਤੇ ਆਪਣੀ ਬਿਮਾਰੀ ਦਾ ਜਿਹੜਾ ਅਹਿਵਾਲ ਹੈ ਉਹ ਤੁਹਾਡੇ ਨਾਲ ਖੁੱਲ੍ਹ ਕੇ ਦੱਸ ਸਕਣ। ਅਤੇ ਮੇਰੇ ਭੈਣ ਭਰਾਓ, ਜ਼ਰਾ ਲਿਖੋ ਟੈਲੀਫੋਨ ਨੰਬਰ ਅਤੇ ਸਾਡਾ ਐਡਰੈਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ, ਤਾਂ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਈਮੇਲਸ ਅਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ 'ਚ। ਸੁਲੇਮਾਨ ਸਾਹਿਬ, ਇੱਕ ਮੁਸ਼ਾਹਿਦਾ ਹੈ ਕਿ ਸਾਡੇ ਮਾਸ਼ਰੇ 'ਚ ਤਬੀਬ ਬਹੁਤ ਨੇ, ਜ਼ਰਾ ਜਿਹਾ ਕਿਸੇ ਨੂੰ ਤਬੀਅਤ ਦੱਸੋ ਅਤੇ ਫੌਰਨ ਹੀ ਮਸ਼ਵਰੇ ਇੱਧਰੋਂ ਉੱਧਰੋਂ ਆਉਣ ਲੱਗ ਪੈਂਦੇ ਕਿ ਕਲੂੰਜੀ ਖਾ ਲਓ, ਦੂਜਾ ਆਖੇਗਾ ਅਜਵਾਇਨ ਖਾਓ, ਯਾਨੀ ਹਰ ਬੰਦਾ ਆਪਣੀ ਤਿੱਬੀ ਮਹਾਰਤ ਵਿਖਾਉਣ ਲੱਗ ਪੈਂਦਾ।
2: ਜੀ ਜੀ ਬਿਲਕੁਲ ਸਹਿਮਾ ਜੀ, ਅਤੇ ਇਹੋ ਜਿਹੇ ਅਹਿਮ ਕਾਰਨਾਂ ਮਸ਼ਵਰਿਆਂ ਨਾਲ ਮਰੀਜ਼ ਦਾ ਬੁਰਾ ਹਾਲ ਹੋ ਜਾਂਦਾ ਹੈ।
1: ਜੀ ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਅਗਲਾ SMS ਤੁਹਾਡੀ ਨਜ਼ਰ ਕਰਦੀ ਪਈ ਹਾਂ, ਜਿਹੜੇ ਸਾਨੂੰ ਲਿਖਿਆ ਹੈ ਐਸਨ ਖਾਨ ਸਾਹਿਬ ਨੇ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਜਿਸਮਾਨੀ ਕਮਜ਼ੋਰੀ ਦੀ ਪ੍ਰੋਬਲਮ ਸੀ, ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ ਕਿ ਰੋਜ਼ਾਨਾ 2 ਚਮਚੇ ਰੋਗਨੇ ਜ਼ੈਤੂਨ ਅਤੇ 2 ਦੇਸੀ ਅੰਡੇ ਦੁੱਧ ਵਿੱਚ ਫੈਂਟ ਕੇ ਪੀਓ। 1 ਮਹੀਨੇ ਬਾਅਦ ਮੇਰੇ ਚਿਹਰੇ 'ਤੇ ਬਹੁਤ ਜ਼ਿਆਦਾ ਦਾਣੇ ਅਤੇ ਪਿੰਸੀਆਂ ਨਿਕਲੇ, ਇਹਦੇ ਇਲਾਵਾ ਮੇਰੀ ਭੁੱਖ ਵੀ ਖਤਮ ਹੋ ਗਈ ਹੈ ਅਤੇ ਜਿਸਮ ਵਿੱਚ ਬਹੁਤ ਗਰਮੀ ਅਤੇ ਜਲਨ ਖਾਰਿਜ ਮਹਿਸੂਸ ਹੋਣ ਲੱਗ ਪਈ। ਸੁਲੇਮਾਨ ਸਾਹਿਬ, ਮੈਂ ਆਪਣੀ ਇਸ ਹਾਲਤ ਤੋਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
2: ਮੇਰੇ ਭਾਈ, ਜੇ ਤੁਸੀਂ ਇਹੋ ਜਿਹੀ ਮੁਸ਼ਾਵਰਤ 'ਤੇ ਅਮਲ ਨਾ ਕਰਦੇ ਤਾਂ ਤੁਸੀਂ ਬਿਲਕੁਲ ਸਿਹਤਮੰਦ ਹੋ ਜਾਂਦੇ। ਹੁਣ ਪੋਜੀਸ਼ਨ ਇਹ ਵੇ ਕਿ ਤੁਹਾਡਾ ਬਲੱਡ 'ਚ ਗੈਰ ਤਬੀਅਤ ਹਿੱਦਤ ਪੈਦਾ ਹੋ ਗਈ ਹੈ ਅਤੇ ਨਾਲ ਹੀ ਨਾਲ ਲੀਵਰ ਅਤੇ ਮੇਦਾ ਵੀ ਮੁਤਾਸਰ ਹੋਏ ਨੇ। ਇਹ ਸਭ ਗੈਰ ਮੁਨਾਸਬ ਦਵਾ ਦਾ ਕਮਾਲ ਹੈ। ਹੁਣ ਤੁਸੀਂ ਮੇਰੀ ਐਡਵਾਈਸ ਗੌਰ ਨਾਲ ਸੁਣੋ। ਤੁਸੀਂ ਹਰ ਕਿਸਮ ਦਾ ਗੋਸ਼ਤ, ਅੰਡੇ, ਮੁਰਗੀ, ਡਰਾਈ ਫਰੂਟਸ, ਬਾਜ਼ਾਰੀ ਖਾਣੇ, ਮੱਛੀ ਅਤੇ ਸਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ ਅਤੇ ਰੋਜ਼ਾਨਾ 45 ਮਿੰਟ ਦੀ ਵਾਕ ਜਿਹੜੀ ਹੈ ਨਾ ਉਹ ਹਰ ਹਾਲਤ ਵਿੱਚ ਕਰੋ।
1: ਬਿਲਕੁਲ,
2: ਮੈਂ ਤੁਹਾਡੇ ਲਈ ਦਵਾਈ ਵੀ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ, ਮੇਦੇ ਅਤੇ ਜਿਗਰ ਦਾ ਨਿਜ਼ਾਮ ਬਿਲਕੁਲ ਦਰੁਸਤ ਕਰੇਗੀ ਅਤੇ ਇਨਸ਼ਾਅੱਲਾ ਤੁਸੀਂ ਚੰਦ ਹਫ਼ਤੇ ਇਲਾਜ ਤੋਂ ਬਾਅਦ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਬਗੈਰ ਫੀਸ ਦੇ ਮਸ਼ਵਰਿਆਂ 'ਤੇ ਅਮਲ ਦਾ ਨਤੀਜਾ ਵੇਖ ਲਿਆ ਨਾ, ਹੁਣ ਇਹੋ ਜਿਹਾ ਕਿਸੇ ਮਸ਼ਵਰੇ 'ਤੇ ਅਮਲ ਨਹੀਂ ਕਰਨਾ ਅਤੇ ਬਾਕਾਇਦਗੀ ਨਾਲ ਦਵਾਈ ਲੈਣੀ ਹੈ। ਸੁਲੇਮਾਨ ਸਾਹਿਬ, ਇਹ ਬੜੀ ਅਜੀਬ ਜਿਹੀ ਗੱਲ ਹੈ ਕਿ ਇੱਕ ਬਿਮਾਰੀ ਦੂਜੀ ਬਿਮਾਰੀ ਦੇ ਨਾਲ ਚੇਨ ਬਣਾ ਲੈਂਦੀ ਹੈ।
2: ਜੀ ਜੀ,
1: ਯਾਨੀ ਇੱਕ ਦੂਜੇ ਨਾਲ ਅਟੈਚ ਹੋ ਜਾਂਦੀਆਂ ਨੇ।
2: ਸਹਿਮਾ ਜੀ, ਸਾਡਾ ਬਦਨੀ ਨਿਜ਼ਾਮ ਵੀ ਇੰਝ ਹੀ ਮਜ਼ਬੂਤ ਹੈ, ਯਾਨੀ ਇੱਕ ਨਿਜ਼ਾਮ ਦੂਜੇ ਨਿਜ਼ਾਮ ਨੂੰ ਸਪੋਰਟ ਕਰਦਾ ਹੈ, ਇੱਕ ਉਸ ਦੂਸਰੇ ਉਸਵ ਦੀ ਮੁਆਵਨਤ ਕਰਦਾ ਹੈ। ਇਹੋ ਹੀ ਵਜ੍ਹਾ ਹੈ ਕਿ ਖੁਦਾ ਨਾ ਖਾਸਤਾ ਇੱਕ ਨਿਜ਼ਾਮ ਜਾਂ ਇੱਕ ਉਸਵ ਖਰਾਬ ਹੋ ਜਾਏ ਅਤੇ ਸਾਰੇ ਜਿਸਮ ਦੀ ਮਸ਼ੀਨਰੀ ਹਿੱਲ ਜਾਂਦੀ ਹੈ।
1: ਬਿਲਕੁਲ, ਅਤੇ ਇਸ ਲਈ ਫੌਰੀ ਇਲਾਜ ਦੀ ਤਲਕੀਨ ਕੀਤੀ ਜਾਂਦੀ ਹੈ
2: ਜੀ।
1: ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਜਹਾਂਗੀਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਜਨਾਬੇ ਅਲੀ, ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ
2: ਜੀ।
1: ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਜੋੜਾਂ 'ਚ ਦਰਦ ਵੀ ਹੁੰਦਾ ਹੈ, ਬਾਜ਼ ਵਾਰੀ ਤੇ ਜੋੜ ਫੁੱਲ ਵੀ ਜਾਂਦੇ ਨੇ ਅਤੇ ਫਿਰ ਬਹੁਤ ਹੀ ਦਰਦ ਹੁੰਦਾ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
2: ਮੇਰੇ ਭਾਈ, ਜੋੜਾਂ ਦੇ ਦਰਦ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨਾਲ ਵੀ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ, ਲਿਹਾਜ਼ਾ ਤੁਹਾਡੇ ਵਾਲਦ ਸਾਹਿਬ ਬਲੱਡ ਪ੍ਰੈਸ਼ਰ ਦੀ ਜਿਹੜੀ ਦਵਾਈ ਇਸਤੇਮਾਲ ਕਰਦੇ ਸਨ ਉਹਨੂੰ ਜਾਰੀ ਰੱਖਣ। ਨਮਕੀਆਤ, ਵੱਡਾ ਗੋਸ਼ਤ, ਚਨੇ, ਲੋਬੀਆ ਬਿਲਕੁਲ ਬੰਦ ਕਰ ਦਿਓ, ਇਹ ਨਹੀਂ ਖਾਣਾ ਤੁਸੀਂ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਦੇ ਨਾਲ ਨਾਲ ਕੋਲੈਸਟ੍ਰੋਲ ਵੀ ਇੱਕ ਇਤਦਾਲ 'ਤੇ ਰੱਖੇਗੀ, ਅਸਾਬ ਅਤੇ ਪੱਠਿਆਂ ਨੂੰ ਤਾਕਤ ਦੇਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਤੁਹਾਨੂੰ ਹੁਣ ਆਪਣੀ ਮੇਲ ਦਾ ਜਵਾਬ ਮਿਲ ਗਿਆ ਮੋਹਤਰਮ, ਅਤੇ ਹੁਣ ਬੜੀ ਪਾਬੰਦੀ ਨਾਲ ਦਵਾਈ ਦੇਣੀ ਹੈ। ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਬਹੁਤ ਫਾਇਦਾ ਹੋਵੇਗਾ। ਸੁਲੇਮਾਨ ਸਾਹਿਬ, ਇੱਕ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਰੋਜ਼ਾਨਾ ਘਰ ਵਿੱਚ ਗਰਮ ਮਸਾਲੇ ਇਸਤੇਮਾਲ ਕਰਦੇ ਹਾਂ, ਉਹਦੇ ਨਾਲ ਨੁਕਸਾਨ ਕਿਉਂ ਨਹੀਂ ਹੁੰਦਾ? ਮਰੀਜ਼ ਨੂੰ ਕਿਉਂ ਪਰਹੇਜ਼ ਕਰਨਾ ਪੈਂਦਾ?
2: ਸਹਿਮਾ ਜੀ, ਅਸੀਂ ਘਰ ਵਿੱਚ ਗਰਮ ਮਸਾਲੇ ਦੀ ਇੱਕ ਬਹੁਤ ਹੀ ਮਾਮੂਲੀ ਮਿਕਦਾਰ ਇਸਤੇਮਾਲ ਕਰਨੇ ਆ।
1: ਅੱਛਾ,
2: ਮਤਲਬ ਘਰ ਵਿੱਚ ਅਗਰ 10 ਬੰਦਿਆਂ ਦਾ ਖਾਣਾ ਬਣ ਰਿਹਾ ਹੈ ਤੇ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 10 ਗ੍ਰਾਮ ਮਸਾਲਾ ਹੋਵੇਗਾ, ਯਾਨੀ ਫੀ ਬੰਦਾ 1 ਗ੍ਰਾਮ ਗਰਮ ਮਸਾਲਾ ਜਿਹੜਾ ਨਾ ਉਹ ਖਾ ਸਕਦਾ। ਹਾਂਜੀ, ਉਹਦੇ ਹਿੱਸੇ 'ਚ ਆਏਗਾ। ਇਹ ਮਿਕਦਾਰ ਤੇ ਬਹੁਤ ਹੀ ਮਾਮੂਲੀ ਤੇ ਗੈਰ ਨੁਕਸਾਨ ਦੇਵੇ। ਅਲਬਤਾ ਅਗਰ ਕੋਈ ਬੰਦਾ ਰੋਜ਼ਾਨਾ 10 ਗ੍ਰਾਮ ਮਸਾਲਾ ਖਾਏ ਤੇ ਉਹ ਬਿਮਾਰ ਹੋ ਜਾਏਗਾ।
1: ਬਿਲਕੁਲ ਸਹੀ, ਬਿਲਕੁਲ ਸਹੀ। ਯਾਨੀ ਜਦੋਂ ਚਟਕੋਰੇਪਨ ਦੇ ਲੈਵਲ ਨੂੰ ਟੱਚ ਕੀਤਾ ਜਾਏਗਾ ਤੇ ਚਟਕੋਰਾਪਨ ਜਵਾਬੀ ਹਮਲਾ ਜ਼ਰੂਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ ਹੈ ਪ੍ਰੋਗਰਾਮ ਦੀ ਅਗਲੀ SMS ਜਿਹੜੀ ਮਿਸਿਸ ਜਾਵੇਦ ਨੇ ਤਹਿਰੀਕ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਦੂਸਰੇ ਬੇਟੇ ਤੋਂ ਬਾਅਦ ਮੇਰਾ ਵਜ਼ਨ ਬਹੁਤ ਤੇਜ਼ੀ ਨਾਲ ਵਧਿਆ ਤੇ ਜਿਸਮ ਪਰੇਸ਼ਾਨ ਹੱਦ ਤੱਕ ਮੋਟਾ ਹੋ ਗਿਆ। ਮੈਂ ਫੌਰਨ ਹੀ ਸਲਿਮਿੰਗ ਕੋਰਸ ਇਸਤੇਮਾਲ ਕੀਤਾ ਲੇਕਿਨ ਬਿਲਕੁਲ ਫਾਇਦਾ ਨਹੀਂ ਹੋਇਆ। ਫਿਰ ਮੈਂ ਬੇਹੱਦ ਡਾਇਟਿੰਗ ਕੀਤੀ ਤੇ 1 ਮਹੀਨੇ ਬਾਅਦ ਮੇਰਾ ਵਜ਼ਨ 1 ਕਿਲੋ ਘੱਟ ਗਿਆ, ਲੇਕਿਨ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਬੇਹੱਦ ਚਿਹਰਾ ਮੁਰਝਾ ਗਿਆ, ਨਜ਼ਰ ਕਮਜ਼ੋਰ ਹੋਣ ਲੱਗ ਪਈ ਹੈ ਤੇ ਜਿਸਮ ਵਿੱਚ ਖਿਚਾਓ ਮਹਿਸੂਸ ਹੋਣ ਲੱਗ ਪਿਆ। ਸੁਲੇਮਾਨ ਸਾਹਿਬ, ਮੈਂ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਫਿਕਰਮੰਦ ਹਾਂ, ਲੇਕਿਨ ਮੈਨੂੰ ਇਹ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਮੈਨੂੰ ਜ਼ਰੂਰ ਫਾਇਦਾ ਹੋਵੇਗਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
2: ਮੇਰੀ ਭੈਣ, ਜੇ ਡਾਇਟਿੰਗ ਤੋਂ ਮੋਟਾਪਾ ਠੀਕ ਹੁੰਦਾ ਤੇ ਕਿਸੇ ਵੀ ਮਰੀਜ਼ ਨੂੰ ਦਵਾਈ ਖਾਣ ਦੀ ਜ਼ਰੂਰਤ ਨਾ ਪੈਂਦੀ। ਦਵਾਈ ਦਾ ਅਸਲ ਫੰਕਸ਼ਨ ਕੋਲੇਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਣਾ ਤੇ ਬਦਨ ਦੀ ਫਾਲਤੂ ਚਰਬੀ ਨੂੰ ਤਹਿਲੀਲ ਕਰਨਾ ਹੁੰਦਾ ਹੈ, ਲਿਹਾਜ਼ਾ ਦਵਾਈ ਹਰ ਹਾਲਤ ਵਿੱਚ ਜ਼ਰੂਰੀ ਹੈ। ਮੇਰੀ ਭੈਣ, ਮੋਟਾਪੇ 'ਚ ਡਾਇਟਿੰਗ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਐਸੇ ਡਾਇਟ ਪਲਾਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਬਦਨ ਨੂੰ ਕੁਵਤ, ਚੁਸਤੀ ਤੇ ਤਾਜ਼ਗੀ ਵੀ ਫਰਾਹਮ ਕਰੇ ਤੇ ਮੋਟਾਪੇ ਤੋਂ ਵੀ ਬਚਾਏ। ਮੈਂ ਤੁਹਾਡੇ ਵਾਸਤੇ ਇਹੋ ਜਿਹਾ ਡਾਇਟ ਪਲਾਨ ਤਰਤੀਬ ਦਿੱਤਾ ਹੈ ਜਿਹੜਾ ਜਿਸਮਾਨੀ ਕਮਜ਼ੋਰੀ, ਥਕਨ ਜਾਂ ਸੁਸਤੀ ਵਰਗੀ ਕੈਫੀਅਤ ਤੋਂ ਬਚਾਏਗਾ ਤੇ ਬਦਨ ਨੂੰ ਕੁਵਤ ਫਰਾਹਮ ਕਰੇਗਾ। ਇਹਦੇ ਇਲਾਵਾ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਚਰਬੀਲੇ ਅਜ਼ਾ ਦੀ ਅਫਜ਼ਾਇਸ਼ ਨੂੰ ਰੋਕੇਗੀ ਤੇ ਚਰਬੀ ਨੂੰ ਤਹਿਲੀਲ ਕਰੇਗੀ। ਇਸ ਤਰ੍ਹਾਂ ਦਵਾ ਤੇ ਡਾਇਟ ਪਲਾਨ ਦੋਨੋਂ ਮੁਸ਼ਤਰਕਾ ਤੌਰ ਤੇ ਜਿਸਮ ਨੂੰ ਇਨਸ਼ਾਅੱਲਾ ਦੁਬਲਾ, ਪਤਲਾ ਤੇ ਸਮਾਰਟ ਬਣਾਉਣਗੇ ਤੇ ਕਮਜ਼ੋਰੀ ਵੀ ਨਹੀਂ ਹੋਵੇਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਇਹ ਤੇ ਸਾਇਮਾ ਦਾ ਤਸਦੀਕ ਸ਼ੁਦਾ ਇਲਾਜ ਹੈ। ਸੁਲੇਮਾਨ ਸਾਹਿਬ, ਈਮੇਲ SMS ਹਲੇ ਬਾਕੀ ਨੇ, ਲੇਕਿਨ ਸਾਡੇ ਨਜ਼ਮ ਸਾਹਿਬ ਉਹਦੇ ਨੂੰ ਇਸ਼ਾਰਾ ਕਰੇ ਜਾਂਦੇ ਕਿ ਟਾਈਮ ਪ੍ਰੋਗਰਾਮ ਦਾ ਖਤਮ ਹੋ ਗਿਆ
2: ਜੀ ਜੀ,
1: ਕਿਉਂਕਿ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਇਸ ਵਾਸਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ
2: ਸਾਇਮਾ ਜੀ। ਤੁਹਾਡਾ ਤੇ SMS ਤੇ ਈਮੇਲ ਭੇਜਣ ਵਾਲੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ ਸੋਨੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੋ ਤੇ ਤੁਹਾਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਮਿਲੋ ਤੇ ਇਹਦੇ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਜਾ ਸਕਦੇ ਹੋ। ਫੇਰ ਮਿਲਾਂਗੇ, ਰੱਬ ਰਾਖਾ।
0: ਸੁਣਤੇ ਰਹੀਏ FM 101.